ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210, 4310, 104 ਐਵੀਨਿਊ, ਨਾਰਥ ਈਸਟ, ਕੈਲਗਰੀ,

0: उस ऊपर है मार्ग मेरा, शेख फरीदा पंथ समार सवेरा।
1: वाहिगुरु जी का खालसा, वाहिगुरु जी की फतेह। जुगो जुग अटल, चवर शतर तखत दे मालक साहिब श्री गुरु ग्रंथ साहिब जी दी हजूरी अंदर सचखंड श्री हरिमंदर साहिब जी तो अमृत वेले प्रकाशमान होकर श्री गुरु ग्रंथ साहिब जी ने जो पावन मुखवाक समुची कायनात समुचे जगत दे भले वास्ते बख्शिया, उस श्री मुखवाक दी विचार सरवण करन वास्ते आप जी श्री गुरु ग्रंथ साहिब जी दे चरणां च विराजमान हो। आओ सतगुर मेहर करन, सिर ते मेहर भरिया हथ रखन, अज दे अमृत बचना दी विचार गुरु साहिब जी आप करवा लैन। शब्द दे विच जो रहाओ दियां पंक्तियां ने ओ शब्द दा केंद्री भाव होया करदियां ने। रहाओ दा अर्थ भी यह है भी इत्थे रुको, इन्हां दी विचार करो। अज दे शब्द विच जो रहाओ दियां पंक्तियां ने, फरीद साहब जी कहिंदे ने, तैं साहिब की मैं सार ना जानी, जोबन खोए पाछा पछतानी। दो नुकतियां ते विचार गुरु साहब की कृपा ना करिए। तैं साहिब की मैं सार ना जानी, हे वाहिगुरु जी हे मेरे मालक, जदों मेरे कोल जिंदगी दा समा सी उदों ते मैं तेरे बचना दी कदर ही नहीं पाई, तेरे वल ध्यान ही नहीं दिता भी तुसी मेरे भले वास्ते की कह रहे हो। सारी जिंदगी मौज मस्तियां च नंघाई, सारी जिंदगी मन दियां मौजां करन वास्ते नंघा दित्ती, ते फिर की होया, जोबन खोए पाछा पछतानी। एक अलंकार खिंचया है, समा किसे दे हथों लंघ जावे ते मुड़ के पछतावा ही रह जांदा, ते जदों पछतावा होवे उदों बंदे कोल करन वास्ते कुछ भी नहीं हुंदा, उदों ते झुरदा है, उदों ते परेशान हुंदा। एक अलंकार महाराज जी खिंचया, असी सारियां जीव इस्त्रियां वां ते असी अपने मालक प्रभु परमेसर दे पति दी सेवा विच लगना है, ते जदों कोई जीव इस्त्री अपना जवानी दा समा नंघा लवे ते अपने मालक वल ध्यान ना करे, बाहर फिरे, ते जदों बाहर किन्ना क चिर फिरना, जिन्ना क चिर शरीर ते जवानी है, जिन्ना चिर रूप रंग है, एक दिन समा आउंदा है सब कुछ ढल जांदा, ते जदों ढल जाए उदों घर नूं मुड़े ते फिर लंघे हुए समय नाल मालक दरवाजा नहीं खोलदा, मुड़ के घर विच थां नहीं मिलदी। फरीद साहब जी ने यह बचन लिखे हुए ने गुरबाणी विच, फरीदा नड्डी शौ ना रावियो। नड्डी दा भाव जवान इस्त्री सानू समझा रहे ने कि तू जवानी वेले संगत विच नहीं आया, जवानी वेले अमृत वेले उठिया ही नहीं, ते फिर की होया, वड्डी थी मोई आस, ये जवानी सदा नहीं रहनी, मुड़के वड्डे हो गए, भाव के मुड़के बढ़ेपे विच चले गए। हर जिंदगी दे मनुख दे कोल चार पड़ा ने, पहला पड़ा है पहले पैरे रहण के वण जा रहा मित्रा हुक्म पया गर्भास, पहला इहदा पड़ा है माता दे गर्भ विच, ते उत्थे समा पूरा हो जांदा ते माता दे गर्भ विच असी टिके नहीं रहिंदे, साडा जन्म हो जांदा। दूजा पड़ा हो जांदा साडा बचपन दा, बचपन दा भी एक टाइम आ, वो टाइम लंघ जे ते असी जवानी विच चले जांदे आ, ते जवानी दा भी एक समा है, जवानी दा समा लंघ जे ते असी बुढ़ेपे विच चले जांदे आ। कोई भी समा एक थां नहीं टिकदा, समें नूं संभालण दी आग्या गुरु साहिब जी ने आख्या भी सारयां दे अंदर सुरत बिरत परमात्मा ने पाई होई आ, इस समें नूं संभालणा, हर एक नूं सुचेत कीता जा रहा। दो नुकते ने अज दे गुरबाणी शब्द दे अंदर, एक विछोड़ा ते एक पछतावा। मारे कहिंदे ने विछोड़ा ते सारयां दा पै गया, किरत कर्म के विछड़े कर कृपा मेलो राम, ये ते सुभाविक आ, असी अपनियां गलतियां कारण विछड़ गए हां, पर जिन्हां नूं इस विछोड़े दी समझ आ गई कि जे विछोड़ा प्यार आ ते पल्ले कख नहीं रहना, जुड़न दा जतन जिन्हां ने कीता। महाराज दे गुरबाणी दे बोल ने अक्कां दीआं खखरियां ਉਹ ਜਦੋਂ ਅੱਕ ਦੇ ਬੂਟੇ ਨਾਲ ਲੱਗੀਆਂ ਰਹਿੰਦੀਆਂ ਨੇ ਤੇ ਕਿਆ ਸੋਹਣੀਆਂ ਲੱਗਦੀਆਂ, ਉਹ ਲੱਗਦੀਆਂ ਨੇ ਜਿਵੇਂ ਅੰਬ ਲੱਗੇ ਹੋਏ ਆ ਤੇ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ। ਉਹ ਉਹਨਾਂ ਚਿਰ ਸੋਹਣੀਆਂ ਲੱਗਦੀਆਂ ਜਿੰਨਾ ਚਿਰ ਅੱਕਾਂ ਦੇ ਬੂਟੇ ਨਾਲ ਲੱਗੀਆਂ ਹੋਈਆਂ, ਤੇ ਮਾਰੇ ਕਹਿੰਦੇ ਨੇ ਜਦੋਂ ਟੁੱਟ ਕੇ ਡਿੱਗ ਪੈਣ ਤੇ ਉਤਲੀ ਛਿੱਲੜ ਪਾੜ ਜਾਂਦੀ ਹੈ ਤੇ ਵਿੱਚ ਤੋਂ ਉਹਦੇ ਕੱਖ ਵੀ ਨਹੀਂ ਹੁੰਦਾ, ਉਹਦੇ ਵਿੱਚੋਂ ਨਿਕਲਦੇ ਨੇ ਰੂੰ ਦੇ ਤੂੰਬੇ ਤੇ ਹਜ਼ਾਰਾਂ ਸੈਂਕੜੇ ਤੂੰਬੇ ਹੋ ਕੇ ਉੱਡ ਜਾਂਦੇ ਨੇ, ਲੋਕਾਂ ਦੇ ਪੈਰਾਂ ਥੱਲੇ ਰੁੜ ਜਾਂਦੇ ਨੇ, ਖੇ ਘੱਟਾ ਮਿੱਟੀ ਵਿੱਚ ਰੁੜ ਜਾਂਦੇ ਨੇ। ਮਾਰੇ ਕਹਿੰਦੇ ਨੇ ਉਹਨਾਂ ਚਿਰ ਹੀ ਚੰਗੀ ਅੱਖਾਂ ਦੀ ਖੱਖੜੀ ਜਿੰਨਾ ਚਿਰ ਅੱਖ ਦੇ ਗਲ ਲੱਗੀ ਹੋਈ ਆ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ, ਬਿਰਹਾਂ ਵਿਛੋੜਾ ਧਨੀ ਸਿਉ, ਨਾਨਕ ਸਹਿਸੇ ਗੰਢ। ਉਹ ਜਦੋਂ ਟੁੱਟ ਜਾਂਦੀ ਆ, ਹਜ਼ਾਰਾਂ ਤੂੰਬੇ ਹੋ ਕੇ ਉੱਡ ਜਾਂਦੀ ਹੈ, ਉਹਦੇ ਪੱਲੇ ਕੱਖ ਨਹੀਂ ਰਹਿੰਦਾ। ਵਿਛੜੇ ਤੇ ਸਾਰੇ ਆ, ਪਰ ਇਹਨਾਂ ਵਿੱਚੋਂ ਉਹ ਲੋਕ ਚੰਗੇ ਮੰਨੇ ਜਾਣਗੇ ਜਿਨ੍ਹਾਂ ਨੂੰ ਆਪਣੇ ਵਿਛੋੜੇ ਦਾ ਪਤਾ ਲੱਗ ਗਿਆ ਤੇ ਆਪਣੇ ਮਾਲਕ ਦੇ ਘਰ ਵੱਲ ਨੂੰ ਤੁਰ ਪਏ। ਵਿਛੜੇ ਤੇ ਸਾਰੇ ਆ, ਦੋ ਤਰ੍ਹਾਂ ਦਾ ਵਿਛੋੜਾ ਹੈ। ਇੱਕ ਉਹ ਲੋਕ ਸਾਰੀ ਉਮਰ ਪਰਵਾਹ ਨਹੀਂ ਕਰਦੇ, ਨਾ ਸੰਗਤ ਦੀ, ਨਾ ਅੰਮ੍ਰਿਤ ਵੇਲੇ ਦੀ, ਨਾ ਗੁਰੂ ਕੇ ਅੰਮ੍ਰਿਤ ਬਚਨਾਂ ਦੀ, ਉਹਨਾਂ ਦਾ ਵੀ ਹਾਲ ਲਿਖਿਆ ਹੋਇਆ। ਤੇ ਜਿਹੜੇ ਵਿਛੜੇ ਹੋਏ ਜੁੜ ਜਾਂਦੇ ਨੇ, ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇੱਕ ਦੁਕਾਨ ਵਾਲਾ ਸ਼ਾਹੂਕਾਰ ਆਇਆ, ਉਹਨੇ ਲਿਆ ਕੇ ਇੱਕ ਬਿੱਲ ਰੱਖਿਆ ਮਹਾਰਾਜ ਦੇ ਕੋਲ। ਮੈਂ ਸੰਖੇਪ ਵਿੱਚ ਹੀ ਬੇਨਤੀ ਕਰਾਂਗਾ। ਬਿੱਲ ਰੱਖਿਆ ਮਹਾਰਾਜ ਜੀ, ਆ ਥੋੜੀ ਜਿਹੀ ਮਾਇਆ ਵਾ ਲੈਣ ਵਾਲੀ। ਮਹਾਰਾਜ ਕਹਿੰਦੇ ਨੇ ਕਾਹਦੀ ਜੀ, ਇਹ ਰਸਤਾ ਆਈ ਆ। ਮਹਾਰਾਜ ਕਹਿੰਦੇ ਨੇ ਅਸਾਂ ਤੇ ਨਹੀਂ ਲਿਖ ਕੇ ਭੇਜਿਆ ਕੁਝ। ਉਹਨੇ ਉਹ ਜਿਹੜੀ ਪਰਚੀ ਆਈ ਸੀ ਹੁੰਡੀ ਬਣਾਈ, ਉਹ ਮਹਾਰਾਜ ਦੀ ਅੱਗੇ ਰੱਖਤੀ, ਆ ਵੇਖੋ ਜੀ ਤੁਹਾਡੀ ਮੋਹਰ ਲੱਗੀ ਹੋਈ ਆ, ਤੁਹਾਡੇ ਵੱਲੋਂ ਆਈ ਆ। ਮਾਰੇ ਕਹਿੰਦੇ ਨੇ ਇਹ ਪਰਚੀ ਤੇ ਮੋਹਰ ਲਾ ਕੇ ਆਪਣੇ ਆਪ ਕਿੰਨੇ ਘੱਲੀ ਆ, ਸਾਡੀ ਤੇ ਆਗਿਆ ਨਹੀਂ ਸੀ। ਇਹ ਜੀ ਭਾਈ ਆਸਾ ਸਿੰਘ ਨੇ ਮੋਹਰ ਲਾਈ ਆ, ਮਹਾਰਾਜ ਦਾ ਮੁਨਸ਼ੀ। ਮਾਰੇ ਕਹਿੰਦੇ ਬੁਲਾਓ ਆਸਾ ਸਿੰਘ ਨੂੰ, ਆਪਣੀ ਮਰਜ਼ੀ ਦੇ ਨਾਲ ਉਹਨੇ ਮੋਹਰ ਕਿਉਂ ਲਾਈ ਆ, ਸਾਡੀ ਆਗਿਆ ਲੈਣ ਤੋਂ ਬਿਨਾਂ। ਭਾਵੇਂ ਕਿ ਕਿਸੇ ਗਰੀਬ ਦੀ ਪਰੇ ਉਪਕਾਰੀ ਵਾਸਤੇ ਕੀਤਾ ਸੀ, ਪਰ ਆਗਿਆ ਲੈਣੀ ਤੇ ਜ਼ਰੂਰੀ ਹੈ ਨਾ। ਜਦੋਂ ਭਾਈ ਆਸਾ ਸਿੰਘ ਨੂੰ ਸੁਣਾ ਗਿਆ, ਉਹ ਡਰ ਗਏ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਜਾਵਾਂਗੇ, ਪਾਤਸ਼ਾਹ ਝਿੜਕਣਗੇ, ਭਰੀ ਸਭਾ ਵਿੱਚ ਬੇਇੱਜ਼ਤੀ ਹੋਊਗੀ, ਨਰਾਦਰੀ ਹੋਊਗੀ, ਪਤਾ ਨਹੀਂ ਕੀ ਕੁਝ ਕਹਿਣਗੇ। ਉਹਨਾਂ ਨੇ ਹੁਕਮ ਸੁਣਿਆ, ਸਿੱਖ ਨੂੰ ਕਹਿੰਦਿਆ ਚੱਲ ਮੈਂ ਆਉਣਾ, ਉੱਥੋਂ ਹੀ ਘੋੜਾ ਖੋਲਿਆ ਤੇ ਆਪਣੇ ਪਿੰਡ ਚਲੇ ਗਏ। ਹੁਣ ਜਦੋਂ ਹੁਕਮ ਨਹੀਂ ਮੰਨਿਆ, ਪਿੰਡ ਚਲੇ ਗਏ ਤੇ ਵਿਛੜ ਗਏ। ਭੁੱਲ ਸੁਭਾਵਕ ਆ, ਪਰ ਜਿਹਨੂੰ ਆਪਣੀ ਭੁੱਲ ਦਾ ਪਤਾ ਲੱਗ ਗਿਆ ਉਹ ਬੰਦਾ ਬਖਸ਼ਿਆ ਜਾਂਦਾ ਹੈ। ਜਦੋਂ ਗਏ ਵੇਖਿਆ, ਮਨ ਚ ਵਿਚਾਰ ਕੀਤੀ, ਕਿੱਥੇ ਸਵੇਰੇ ਉੱਠਦਿਆਂ ਸਾਰ ਕਲਗੀਧਰ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਸਾਂ, ਕਿੱਥੇ ਅਨਹਦ ਨਾਦ ਵਾਜੇ ਵੱਜਦੇ ਸੀ, ਆਸਾ ਦੀ ਵਾਦ ਵਿੱਚ ਬਹਿੰਦੇ ਸਾਂ। ਉਹ ਮੈਂ ਸੰਖੇਪ ਵਿੱਚ ਹੀ ਕਰਾਂ, ਉਹਦੇ ਕੋਲੋਂ ਫਿਰ ਰਿਹਾ ਨਹੀਂ ਗਿਆ, ਉਹਨਾਂ ਕਾਗਜ਼ ਕਲਮ ਲੈ ਕੇ ਤੇ ਚਿੱਠੀ ਲਿਖੀ, ਭੁੱਲ ਤੇ ਗਏ ਆ ਤੇ ਵਿਛੜੀਏ ਕਿੱਦਾਂ। ਮਾਰੇ ਵੱਲ ਨੂੰ ਕਹਿੰਦੇ ਆ, ਸੱਚੇ ਪਾਤਸ਼ਾਹ ਜੀ, ਹੰਸਾਂ ਦੀ ਡਾਰ ਵਿੱਚ ਬੈਠੇ ਹੋਏ ਅਸੀਂ ਹੰਸ ਸਾਂ। ਆ ਗੁਰਸਿੱਖ ਹੰਸ ਬੈਠੇ ਨੇ ਨਾ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ।

ਸਕਦਾ। ਮਹਾਰਾਜ ਕਿਹਾ ਜਾਂ ਤੇ ਕੰਮ ਧੰਦੇ ਵਿੱਚ ਖੱਪ ਖੱਪ ਕੇ ਤੇ ਜਾਂ ਸਰੀਰ ਦੀਆਂ ਵਾਸਨਾਵਾਂ ਪੂਰੀਆਂ ਕਰ ਕਰਕੇ 15 ਸਾਲ ਜਵਾਨੀ ਦੇ ਲੰਘ ਜਾਂਦੇ ਆ, ਪਤਾ ਹੀ ਨੀ ਲੱਗਦਾ ਜਵਾਨੀ ਕਿਹੜੇ ਵੇਲੇ ਆਈ ਤੇ ਕਿਹੜੇ ਵੇਲੇ ਗਈ। ਇਹਦੇ ਵਿੱਚ ਬੰਦੇ ਦਾ ਮਨ ਨਹੀਂ ਟਿਕਦਾ। ਇਹ ਵੀ ਨਹੀਂ ਉਮਰ ਕਾਹੇ ਕੰਮ ਦੀ, ਕੱਢ ਦੋ ਇਹਨੂੰ ਵੀ ਬਾਹਰ, ਕੋਈ ਵਿਰਲਾ ਗੁਰਮੁਖ ਹੋਊਗਾ। ਮਸਕੀਨ ਸਾਹਿਬ ਕਿਹਾ ਕਰਦੇ ਸੀ ਇਸੇ ਸਥਾਨ ਤੇ ਬਹਿ ਕੇ, ਜਿਨ੍ਹਾਂ ਦੇ ਬੱਚੇ ਅੱਜ ਬਾਣੀ ਪੜ੍ਹ ਰਹੇ ਨੇ, ਜਿਹੜੇ ਜਵਾਨੀ ਵਿੱਚ ਨਿਤਨੇਮ ਕਰ ਰਹੇ ਨੇ, ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠੇ ਹੋਏ, ਉਹ ਇਸ ਕਲਯੁਗ ਦੇ ਸਮੇਂ ਦੇ ਧਰੂ ਪ੍ਰਹਿਲਾਦ ਨੇ। ਧੰਨ ਭਾਗ ਉਹਨਾਂ ਮਾਵਾਂ ਦੇ ਜਿਨ੍ਹਾਂ ਦੇ ਘਰ ਇਹੋ ਜਿਹੇ ਧੀਆਂ ਪੁੱਤਾਂ ਨੇ ਜਨਮ ਲਿਆ, ਜਿਹੜੇ ਸੰਗਤ ਵਿੱਚ ਜਵਾਨੀ 'ਚ ਚੌਂਕੜਾ ਮਾਰ ਕੇ ਬੈਠੇ ਹੋਏ। ਸਾਰਿਆਂ ਕੋਲੇ ਗੱਲਾਂ ਨਹੀਂ ਹੁੰਦੀਆਂ, ਜਵਾਨੀ ਦੀਆਂ ਹੋਰ ਬੜਾ ਕੁਝ ਫੁਰਨੇ ਤਰੰਗਾਂ, ਕੱਢੋ ਬਾਹਰ। ਇਹ ਵੀ ਕੱਢ ਦਿੱਤੀ। ਬਾਰੇ ਕਹਿੰਦੇ ਮਗਰ ਕਿੰਨੀ ਬਚੀ? ਉਹ ਆਂਦਾ ਜੀ 20 ਸਾਲ। ਬਾਰੇ ਕਹਿੰਦੇ ਨੇ 20 ਸਾਲ ਪਤਾ ਕਿਹੜੀ ਆ? 80 ਸਾਲਾਂ ਤੋਂ ਬੰਦਾ ਜਦੋਂ ਟੱਪ ਜਾਂਦਾ, 80 ਬਰਖਨ ਤੇਜੋ ਵਧੈ ਸਰਵਣੀ ਸੁਣੇ ਨਾ ਲੋਚਨ ਸੁੱਝੈ, ਜਦੋਂ ਬੰਦਾ ਹੁੰਦਾ ਬੁੱਢਾ। ਮਾਰੇ ਕਹਿੰਦੇ ਨੇ ਨਾ ਤੇ ਉਹਨੂੰ ਕੰਧਾਂ ਵਿੱਚੋਂ ਸੁਣਦਾ, ਨਾ ਉਹਨੂੰ ਅੱਖਾਂ ਵਿੱਚੋਂ ਦੇਖਦਾ। ਤੇ ਬਹੁਤਿਆਂ ਦਾ ਹਿਸਾਬ ਇਹ ਆ, ਜਦੋਂ ਸਰੀਰ ਤੰਦਰੁਸਤ ਆ ਉਦੋਂ ਸੰਗਤ ਵਿੱਚ ਆਏ ਨੀ, ਵਿਹਲੇ ਹੋਵਾਂਗੇ ਤੇ ਜਾਵਾਂਗੇ, ਵਿਹਲੇ ਹੋਵਾਂਗੇ ਤੇ ਜਾਵਾਂਗੇ। ਤੇ ਸਮੇਂ ਨੇ ਐਸਾ ਵਿਹਲਾ ਕਰਕੇ ਬਿਠਾ ਤਾ ਵੀ ਹੁਣ ਉਹ ਬਜ਼ੁਰਗ ਚੌਂਕੜੀ ਮਾਰਨ ਜੋਗਾ ਵੀ ਨਹੀਂ ਰਿਹਾ, ਹੁਣ ਉਹਦੀਆਂ ਅੱਖਾਂ ਵਿੱਚੋਂ ਨਹੀਂ ਦੇਖਦਾ। ਹੁਣ ਹਾਲਾਤ ਕੀ ਨੇ? ਘਰ ਵਿੱਚ ਮੰਜੀ ਤੇ ਬੈਠੇ, ਜਿਨ੍ਹਾਂ ਜਵਾਨੀ ਵੇਲੇ ਨਜ਼ਰ ਨੂੰ ਸਹੀ ਨਹੀਂ ਵਰਤਿਆ। ਮੇਰੀ ਦਾਦੀ ਮਾਂ ਜੀ ਕਿਹਾ ਕਰਦੇ ਸੀ, ਸਿਆਣਿਆਂ ਦੇ ਕਥਨ ਨੇ, ਉਹਨਾਂ ਨੇ ਮੈਨੂੰ ਕਹਿਣਾ, ਪੈਸਾ ਗੰਠ ਬਾਣੀ ਕੰਠ। ਉਹਨਾਂ ਕਹਿਣਾ ਪੁੱਤ ਪੈਸਾ ਉਹ ਜਿਹੜਾ ਤੇਰੀ ਜੇਬ ਵਿੱਚ ਆ, ਭਾਵੇਂ ਆਪਣੇ ਕਿਸੇ ਨੂੰ ਵਰਤਣ ਵਾਸਤੇ ਪੈਸੇ ਦਿੱਤੇ ਆ, ਸਮੇਂ ਨਾਲ ਨਹੀਂ ਮਿਲਦੇ ਹੁੰਦੇ। ਜਦੋਂ ਮੰਗੋ ਕਿਸੇ ਕੋਲ ਉਸੇ ਵੇਲੇ ਨਹੀਂ ਕੋਈ ਕੱਢ ਕੇ ਦਿੰਦਾ। ਪੈਸਾ ਉਹ ਜਿਹੜਾ ਜੇਬ ਵਿੱਚ ਤੇ ਬਾਣੀ ਉਹ ਜਿਹੜੀ ਤੁਸਾਂ ਕੰਠ ਕਰ ਲਈ ਆ, ਕਿਉਂਕਿ ਜੇ ਸਾਰੀ ਉਮਰ ਗੁਟਕੇ ਤੋਂ ਵੇਖ ਵੇਖ ਕੇ ਨਿਤਨੇਮ ਕੀਤਾ ਤੇ ਇੱਕ ਦਿਨ ਉਮਰ ਏਦਾਂ ਦੀ ਰਹਿਣੀ ਆ, ਆ ਨਜ਼ਰ ਨਹੀਂ ਰਹਿਣੀ। ਉਦੋਂ ਤੇ ਗੁਟਕੇ ਦੇ ਅੱਖਰ ਨਹੀਂ ਦੇਖਣੇ, ਮੰਜੀ ਤੇ ਬੈਠਾ ਹੋਏਗਾ ਤੇ ਪਤਾ ਕੀ ਹੋਏਗਾ? ਨੈਨੋ ਨੀਰ ਬਹੇ ਤਨ ਖੀਨਾ ਪਏ ਕੇਸ ਦੁੱਧਵਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪਰਾਨੀ। ਹੁਣ ਅੱਖਾਂ ਚੋਂ ਪਾਣੀ ਵਗੀ ਜਾਂਦਾ, ਹੁਣ ਤੇ ਘਰ ਦੇ ਜੀਆਂ ਦੀ ਪਛਾਣ ਨਹੀਂ ਆਉਂਦੀ, ਗੁਟਕੇ ਦੇ ਅੱਖਰ ਕਿੱਥੋਂ ਦੇਖਣੇ, ਹੁਣ ਕੀ ਕਰੇਗਾ? ਤੇ ਹੁਣ ਫਿਰ ਕੀ ਕਰੇਗਾ? ਫਿਰ ਪਛਤਾਵਾ, ਜਿਹੜੀ ਮੈਂ ਵਿਚਾਰ ਆਰੰਭ ਕੀਤੀ, ਕਈ ਵਿਛੜੇ ਤੇ ਭਾਈ ਆਸਾ ਸਿੰਘ ਵਾਂਗੂ ਮਿਲ ਪਏ, ਤੇ ਜਿਹੜੇ ਮਿਲ ਪਏ ਉਹਨਾਂ ਬਾਰੇ ਕਬੀਰ ਸਾਹਿਬ ਜੀ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕਬੀਰ ਚੱਕਈ ਜੋ ਨਿਸ ਬਿਸਰੈ, ਆਏ ਮਿਲੇ ਪ੍ਰਭਾਤ ਜੋ ਨਰ ਬਿਸਰੈ ਰਾਮ ਤੇ, ਨਾ ਦਿਨ ਮਿਲੇ ਨਾ ਰਾਤ, ਜਿਨ੍ਹਾਂ ਨੇ ਪਰਵਾਹ ਹੀ ਨਹੀਂ ਕੀਤੀ ਤੇ ਬੁੱਢੇ ਹੋ ਗਏ ਨੇ, ਹੁਣ ਨਾ ਤੁਰ ਕੇ ਸੰਗਤ ਵਿੱਚ ਆਉਣ ਜੋਗੇ, ਨਾ ਹੱਥੀਂ ਕਾਰ ਸੇਵਾ ਕਰਨ ਜੋਗੇ, ਨਾ ਅੱਖਾਂ ਚ ਨਜ਼ਰ ਰਹੀ ਤੇ ਨਾ ਕੰਨਾਂ ਦੀ ਸਰੋਤ ਰਹੀ, ਹੁਣ ਕੀ ਆ? ਹੁਣ ਵੱਡੇ ਪੇ ਨੇ ਗ੍ਰਸ ਲਿਆ, ਹੁਣ ਪਛਤਾਵਾ ਹੈ। ਤੇ ਹੁਣ ਪਛਤਾਵਾ, ਫਰੀਦ ਸਾਹਿਬ ਜੀ ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਸੀ, ਫਰੀਦਾ ਨੱਢੀ ਸ਼ੋ ਨਾ ਰਾਵਿਓ, ਵੱਡੀ ਥੀ ਮੋਏ ਆਸ, ਹੁਣ ਬੁੱਢੀ ਹੋ ਗਈ। ਜਦੋਂ ਪਹਿਲੋਂ ਪਤੀ ਵੱਲ ਧਿਆਨ ਨਹੀਂ ਕੀਤਾ, ਬਾਹਰ ਲੋਕੀ ਬਥੇਰਾ ਪਿਆਰ ਰੱਖਦੇ ਸੀ, ਹੁਣ ਬੁੱਢੜੀ ਹੋ ਕੇ ਮਰ ਗਈ ਤੇ ਕੀ ਹੋਇਆ? ਧੰਨ ਕੋ ਕਹਿੰਦੀ ਗੋਰ ਮੈਂ, ਤੈ ਸੈ ਨਾ ਮਿਲੀ ਆਸ। ਹੁਣ ਪਛਤਾਵਾ ਰਹਿ ਗਿਆ ਵੀ ਮੇਰੇ ਮਾਲਕਾ, ਕਬਰ ਵਿੱਚ ਪਈ ਹੋਈ ਰੂਹ ਤੜਫਦੀ ਕਰਲਾਉਂਦੀ ਆ ਵੀ ਜਿੱਦਣ ਸਮਾਂ ਸੀ ਮੈਂ ਤੈਨੂੰ ਕਿਉਂ ਨਹੀਂ ਮਿਲੀ, ਜਿੱਦਣ ਟਾਈਮ ਸੀ ਮੈਂ ਉਦਣ ਤੇਰੇ ਕੋਲ ਕਿਉਂ ਨਹੀਂ ਆਈ। ਲੋਕਾਂ ਦੀਆਂ ਗੱਲਾਂ ਕਰਦਿਆਂ ਕਰਦਿਆਂ ਜ਼ਬਾਨ ਕਿਤੇ ਥੱਕਦੀ ਨਹੀਂ, ਤੇ ਜਦੋਂ ਨਾਮ ਜਪਣ ਦਾ ਵੇਲਾ ਆਵੇ ਥੋੜੀ ਕੀਤਾ ਲੋਕਾਂ ਦੇ ਮੂੰਹ ਚੋਂ ਆਵਾਜ਼ ਨਹੀਂ ਨਿਕਲਦੀ, ਉੱਚੀ ਨਾ ਬੋਲੋ, ਹੌਲੀ ਹੌਲੀ ਬੋਲ ਛੱਡੋ, ਕੋਈ ਗੱਲ ਨਹੀਂ। ਅਰਦਾਸ ਵਿੱਚ ਖਲੋਤੇ ਹੋ ਕੋ ਗੱਜ ਕੇ ਵਾਹਿਗੁਰੂ ਨੇ ਕਹਿੰਦਾ ਥੋੜੀ ਕੀਤਾ, ਇੱਕ ਦਿਨ ਸਮਾਂ ਆਏਗਾ। ਬਾਰੇ ਕਹਿੰਦੇ ਨੇ ਸਿਰ ਕੰਪਿਓ ਪੱਗ ਡਗ ਮਗੇ, ਨੈਣ ਜੋਤ ਤੇ ਹੀ ਨਾ ਕਹੋ ਨਾ।

0: ਕੀ।
1: ਵਾਹਿਗੁਰੂ।
0: ਤਪ ਤਪ ਲੋਹੇ ਲੋਹੇ ਹਾਥ ਮਰੋਰਾ।
1: ਸੂਹੀ ਰਾਗ ਦੇ ਅੰਦਰ ਸੇਖ ਫਰੀਦ ਸਾਹਿਬ ਜੀ ਦੇ ਇਹ ਅੰਮ੍ਰਿਤ ਬੋਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ। ਤਪ ਤਪ ਲੋਏ ਲੋਏ ਹੱਥ ਮਰੋਰੋ, ਜਿਹੜੀ ਵਿਛੜੀ ਹੋਈ ਰੂਹ ਆ, ਸਮਾਂ ਲੰਘ ਗਿਆ, ਪੱਲੇ ਕੱਖ ਨੀ, ਹੁਣ ਤੇ ਹਿਰਦਾ ਤਪਦਾ ਹੈ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਹੁਣ ਤੇ ਹੱਥ ਮਲਦੀ ਰਹਿ ਗਈ, ਜਿਹਦੇ ਪੱਲੇ ਕੱਖ ਨਾ ਹੋਵੇ, ਲੋਕੀ ਕਹਿੰਦੇ ਹੱਥ ਮਲਦਾ ਰਹਿ ਗਿਆ, ਪੱਲੇ ਕੱਖ ਨੀ ਪਿਆ, ਉਮਰ ਲੰਘ ਗਈ ਤੇਰੇ ਤੋਂ ਵਿਛੜੇ ਦੀ।
0: ਬਾਬਲ ਹੋਈ ਸੋ ਸ਼ਹ ਲੋਰਾ।
1: ਸਮੇਂ ਨੂੰ ਨਹੀਂ ਸੰਭਾਲਿਆ ਤੇ ਹੁਣ ਸਮਾਂ ਲੰਘਾ ਕੇ ਮੈਂ ਝੱਲਿਆ ਵਾਂਗੂ ਟੱਕਰਾਂ ਮਾਰਦੀ ਫਿਰਦੀ ਆਂ ਵੀ ਕਿਤੇ ਰੱਬ ਮਿਲੇ, ਕਿਤੇ ਪਰਮਾਤਮਾ ਦੀ ਬੰਦਗੀ ਹੋ ਜਾਵੇ।
0: ਤੈ ਸਹਿ ਮਨ ਮਹਿ ਕੀਆ ਰੋਸ।
1: ਇਹ ਜੋ ਮੈਨੂੰ ਹੁਣ ਦੁੱਖ ਆਣ ਪੈ ਗਿਆ ਹੈ, ਝੋਰਾ ਚਿੰਤਾ, ਮਰ ਕੇ ਅੱਗੇ ਪਤਾ ਨੀ ਕੀ ਹੋਏਗਾ ਮੇਰੇ ਨਾਲ, ਨਾਮ ਨੀ ਜਪਿਆ ਪਤਾ ਨੀ ਜਮਾਂ ਦੇ ਜਮ ਕੀ ਕਰਨਗੇ, ਇਹ ਜਿਹੜਾ ਦੁੱਖ ਪੈ ਗਿਆ ਮਹਾਰਾਜ ਜੀ, ਇਹਦੀ ਮੈਂ ਹੀ ਜ਼ਿੰਮੇਵਾਰ ਵਾਂ, ਜਦੋਂ ਮੈਂ ਤੇਰਾ ਨਾਮ ਨੀ ਜਪਿਆ ਤੇ ਤੁਸੀਂ ਵੀ ਫਿਰ ਮੇਰੇ ਨਾਲ ਰੋਸ ਕੀਤਾ।
0: ਕੁਝ ਅਵਗਨ ਸਹਿ ਨਾਹੀ ਦੋਸ਼।
1: ਇਹ ਹੁਣ ਦੁੱਖਾਂ ਦਾ ਕਾਰਨ ਜਿਹੜਾ ਮੇਰੇ ਆਪਣੇ ਔਗਣਾ ਕਰਕੇ ਆ, ਤੁਹਾਡਾ ਕੋਈ ਦੋਸ਼ ਨਹੀਂ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਜ਼ਿੰਦਗੀ ਚ ਕੋਈ ਦੁੱਖ ਪਵੇ, ਆਂਢੀਆਂ ਗਵਾਂਢੀਆਂ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਵੱਲ ਉਂਗਲ ਨਾ ਕਰ, ਫਲਾਣੇ ਕਰਕੇ ਮੁਸ਼ਕਲ ਪਈ ਆ, ਇਸ ਮੁਸ਼ਕਲ ਦਾ ਕਾਰਨ ਤੂੰ ਆਪੇ ਆ, ਕਿਉਂਕਿ ਤੂੰ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ।
0: ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ।
1: ਜ਼ਿੰਦਗੀ ਰਹਿੰਦਿਆਂ ਰਹਿੰਦਿਆਂ ਵਾਹਿਗੁਰੂ ਅਕਾਲ ਪੁਰਖ ਜੀ, ਮੈਂ ਤੁਹਾਡੇ ਬਚਨਾਂ ਦੀ ਕਦਰ ਨਹੀਂ ਪਾਈ, ਤੁਸੀਂ ਤੇ ਆਵਾਜ਼ਾਂ ਮਾਰਦੇ ਰਹੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਰੋਜ਼ ਆਵਾਜ਼ਾਂ ਆਉਂਦੀਆਂ ਸੀ ਪਰ ਮੈਂ ਇਹਨਾਂ ਆਵਾਜ਼ਾਂ ਦੀ ਕਦਰ ਨਹੀਂ ਕੀਤੀ।
0: ਜੋਬਨ ਖੋਏ ਪਾਛੈ ਪਛਤਾਨੀ।
1: ਹੁਣ ਸਮਾਂ ਲੰਘ ਗਿਆ, ਹੁਣ ਤੇ ਮੈਂ ਪਛਤਾ ਰਹੀ ਹਾਂ ਵੀ ਅੰਤ ਸਦੋ ਮੇਰਾ ਹੋ ਗਿਆ ਤੇ ਮੇਰੇ ਨਾਲ ਕਿਹੜੇ ਭਾਅ ਵੇਗੇਗੀ, ਕਿਆ ਜਾਣਾ ਕਿਵ ਮਰੇਗੇ, ਕੈਸਾ ਮਰਨਾ ਹੋਏ, ਹੁਣ ਪਤਾ ਨੀ ਮੇਰਾ ਅੰਤ ਕਿਵੇਂ ਹੋਵੇ।
0: ਕਾਲੀ ਕੋਇਲ ਤੂੰ ਕਿਤ ਗੁਣ ਕਾਲੀ।
1: ਕੋਇਲ ਨੂੰ ਪੁੱਛ ਰਹੇ ਆ ਕਿ ਮੈਂ ਤੇ ਆਪਣੇ ਕਰਮਾਂ ਦੀ ਮਾਰੀ ਹੋਈ ਆ, ਹੌਕੇ ਮਾਰਦੀ ਆ, ਤੂੰ ਕਿਹੜੀ ਗੱਲੋਂ ਕਾਲੀ ਹੋ ਗਈ ਆ, ਤੇਰਾ ਰੰਗ ਕਾਲਾ ਕਿਉਂ, ਕਿਵੇਂ ਸੜ ਗਈ ਤੂੰ ਆਪ।
0: ਆਪਣੇ ਪ੍ਰੀਤਮ ਕੇ ਹਉ ਬਿਰਹਿ ਜਾਲੀ।
1: ਕੋਇਲ ਨੇ ਵੀ ਇਹੋ ਜਵਾਬ ਦਿੱਤਾ ਵੀ ਭੈਣਾ ਤੂੰ ਵੀ ਵਿਛੜ ਕੇ ਦੁਖੀ ਆ ਤੇ ਮੈਂ ਵੀ ਆਪਣੇ ਮਾਲਕ ਤੋਂ ਵਿਛੜ ਗਈ ਆ, ਵਿਛੋੜੇ ਨੇ ਸਾੜ ਕੇ ਮੈਨੂੰ ਕਾਲਿਆਂ ਕਰ ਦਿੱਤਾ ਹੈ, ਇਹ ਵਿਛੋੜਾ ਬਹੁਤ ਬੁਰਾ ਹੈ ਜੀ।
0: ਬਿਰਹਿ ਬਿਹੂਨ ਕਤ ਹੈ ਸੁਖ ਪਾਏ।
1: ਫਰੀਦ ਸਾਹਿਬ ਜੀ ਕਹਿੰਦੇ ਬਿਲਕੁਲ ਠੀਕ, ਜਿਹੜਾ ਆਪਣੇ ਮਾਲਕ ਨਾਲੋਂ ਵਿਛੜ ਜਾਏ ਕਦੀ ਉਹਨੂੰ ਵੀ ਸੁਖ ਮਿਲਿਆ, ਮਾਲਕ ਨਾਲੋਂ ਵਿਛੜੀਆਂ ਹੋਈਆਂ ਰੂਹਾਂ ਸਦਾ ਦੁਖੀ ਰਹਿੰਦੀਆਂ ਨੇ, ਕਦੀ ਸੁਖੀ ਨਹੀਂ ਹੋ ਸਕਦੀਆਂ।
0: ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
1: ਹਾਂ, ਜੇ ਕਿਤੇ ਮਹਾਰਾਜ ਕਿਰਪਾਲੂ ਹੋ ਜਾਣ, ਅਕਾਲ ਪੁਰਖ ਜੀ ਦਇਆ ਕਰਨ ਤੇ ਉਹ ਬਾਹੋਂ ਫੜ ਕੇ ਮਿਲਾ ਲੈਣ, ਇਹ ਇੱਕ ਰਮਜ ਆ। ਕਿੰਨਾ ਨੂੰ ਮਿਲਾਉਂਦੇ ਆ, ਇਹ ਨਹੀਂ ਵੀ ਮਾਲਕ ਕਿਸੇ ਨੂੰ ਮਿਲਾਉਣਾ ਚਾਹੁੰਦੇ ਆ ਤੇ ਕਿਸੇ ਨੂੰ ਨਹੀਂ, ਇਹ ਹੁਣ ਰਮਜ ਖੁੱਲੇਗੀ ਕਿ ਮਹਾਰਾਜ ਕਿੰਨਾ ਨੂੰ ਮਿਲਾਉਂਦੇ ਆ, ਫਿਰ ਕਿੰਨਾ ਤੇ ਕਿਰਪਾਲੂ ਹੁੰਦੇ ਆ। ਸਰਵਣ ਕਰੋ ਜੀ।
0: ਵਿਦਣ ਖੂਹੀ ਮੁੰਦ ਅਕੇਲੀ।
1: ਉਹਨਾਂ ਨੂੰ ਮਹਾਰਾਜ ਤਰਸ ਕਰਕੇ ਬਾਹੋਂ ਫੜ ਕੇ ਮਿਲਾ ਲੈਂਦੇ ਨੇ, ਜਿਹੜੇ ਕਹਿੰਦੇ ਨੇ ਮਾਲਕਾ ਮੈਂ ਜਗਤ ਦੀ ਇਸ ਭਿਆਨਕ ਖੂਹੀ ਵਿੱਚ ਡਿੱਗ ਪਈ ਆ ਤੇ ਮੈਂ ਕੱਲੀ ਆ, ਮੇਰਾ ਕੋਈ ਆਸਰਾ ਨਹੀਂ, ਮੈਂ ਵੇਖਿਆ ਜਿਨ੍ਹਾਂ ਦੇ ਮਗਰ ਮੈਂ ਤੁਰੀ ਫਿਰਦੀ ਰਹੀ ਉਹਨਾਂ ਵਿੱਚ ਤੇ ਕੋਈ ਵੀ ਮੇਰਾ ਸਾਥੀ ਨਹੀਂ, ਹੁਣ ਸਗਲ ਦੁਆਰ ਕਉ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ, ਤੁਹਾਰ ਤੁਹਾਡੇ ਚਰਨੀ ਪੈ ਗਈ ਆ, ਮੈਨੂੰ ਜੋੜ ਲਓ, ਜਿਹੜਾ ਤਰਲਾ ਕਰੇਗਾ ਉਹਦੇ ਤੇ ਮਹਾਰਾਜ ਤਰਸ ਕਰ ਲੈਣਗੇ।
0: ਨਾ ਕੋ ਸਾਥੀ ਨਾ ਕੋ ਬੇਲੀ।
1: ਮੈਨੂੰ ਪਤਾ ਲੱਗ ਗਿਆ ਇਸ ਦੁਨੀਆਂ ਦੇ ਵਿੱਚ ਮੇਰਾ ਕੋਈ ਸਾਥੀ ਨਹੀਂ, ਜਦੋਂ ਮੈਂ ਮਰ ਗਿਆ ਮੇਰੇ ਨਾਲ ਕਿਸੇ ਨੇ ਨਹੀਂ ਜਾਣਾ, ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਜਿਹੜੇ ਟੱਬਰ ਪਿੱਛੇ ਲੱਗੇ ਰਹੇ ਮਨ ਊਹਾ ਨਾਮ ਤੇਰਾ ਸੰਗ ਸਹਾਈ, ਦੁਨੀਆਂ ਵਿੱਚੋਂ ਮੇਰਾ ਕੋਈ ਬੇਲੀ ਨਹੀਂ ਇੱਥੇ।
0: ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ।
1: ਜਦੋਂ ਫਿਰ ਤਰਸ ਇਹ ਅਰਦਾਸ ਕੀਤੀ ਤੇ ਉਹਨਾਂ ਨੇ ਕਿਰਪਾ ਕਰ ਲਈ। ਉਸੇ ਵੇਲੇ ਤਰਸ ਆ ਗਿਆ ਵੀ ਆ ਫਿਰ ਜੇ ਤੂੰ ਅਰਦਾਸ ਕਰਨ ਆਇਆ ਤੇ ਇਸ ਸੰਗਤ ਵਿੱਚ ਬਹਿ, ਸੰਗਤ ਵਿੱਚ ਬੈਠ ਕੇ ਤੇਰੇ ਔਗਣ ਬਖਸ਼ੇ ਜਾਣਗੇ।
0: ਜਾ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ।
1: ਸੰਗਤ ਕਰਦਿਆਂ ਭਰਮ ਭੁਲੇਖੇ ਨਿਕਲ ਗਏ। ਅੱਗੇ ਮੈਂ ਕਹਿੰਦਾ ਸਾਂ ਫਲਾਣਾ ਮੇਰਾ ਰਿਸ਼ਤੇਦਾਰ ਦੁੱਖ ਪਊਗਾ ਤੇ ਫਲਾਣਾ ਮੇਰਾ ਸੱਜਣ ਮੇਰੇ ਆਖੇ ਲੱਗੂਗਾ। ਨਹੀਂ, ਇੱਥੇ ਭੁਲੇਖੇ ਕੱਢੇ ਨੇ ਮਾਰੇ। ਕਹਿੰਦੇ ਨੇ ਇੱਕ ਸੱਜਣ ਸਭ ਸੱਜਣ, ਜੇ ਤੇ ਗੁਰੂ ਤੇਰੇ ਵੱਲ ਵਾ ਤੇ ਤੇਰੇ ਭੈਣ ਭਰਾ ਰਿਸ਼ਤੇਦਾਰ ਤੇਰਾ ਸਾਥ ਦੇਣਗੇ, ਜੇ ਗੁਰੂ ਦੀ ਤੇਰੇ ਤੇ ਮਿਹਰ ਦੀ ਨਜ਼ਰ ਨਹੀਂ ਤੇ ਸੌ ਰਿਸ਼ਤੇਦਾਰ ਵੀ ਤੇਰੇ ਲਾਗੇ ਬੈਠਾ ਹੋਵੇ, ਦੁੱਖ ਪਊ ਤੇ ਸੌ ਦਾ ਸੌ ਹੀ ਮੂੰਹ ਪਰਾਂ ਨੂੰ ਕਰ ਲੂਗਾ। ਕੋਈ ਕਿਸੇ ਦੀ ਬਾਂਹ ਨਹੀਂ ਫੜਦਾ। ਗੁਰੂ ਜਿਨ੍ਹਾਂ ਦੇ ਵੱਲ ਹੋਵੇ ਉਹ ਹੀ ਅੱਗੇ ਹੁੰਦੇ ਨੇ। ਸੰਗਤ ਵਿੱਚ ਆਣ ਕੇ ਭੁਲੇਖਾ ਨਿਕਲ ਗਿਆ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਮਾਲਕ ਹੀ ਮੇਰਾ ਬੇਲੀ ਹੈ ਅਸਲੀ।
0: ਵਾਟ ਹਮਾਰੀ ਖਰੀ ਉਡੀਣੀ।
1: ਮਹਾਰਾਜ ਹੁਣ ਦੱਸ ਰਹੇ ਨੇ, ਇਸ ਕਰਕੇ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ, ਆਹ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਨਾ ਸਾਡਾ, ਇਹ ਬਹੁਤ ਵਿਖੜਾ ਪੈਂਡਾ ਵਾ। ਇਹ ਕੋਈ ਐਵੇਂ ਇੰਨਾ ਸਸਤੇ ਚ ਗੱਲ ਨਹੀਂ ਲੈ ਲੈਣੀ ਚਾਹੀਦੀ ਵੀ ਇੱਥੇ ਖਾਣ ਪੀਣ ਮੌਜਾਂ ਮਾਨਣ ਆਏ ਹੋਏ ਆ। ਇਹ ਬੜਾ ਵਿਖੜਾ ਪੈਂਡਾ ਹੈ ਜੀ।
0: ਖੰਡੇ ਉਹ ਤਿੱਖੀ ਬਹੁਤ ਪੈਣੀ।
1: ਇਹ ਤੇ ਇਸ ਤਰ੍ਹਾਂ ਵਾ ਜਿੱਦਾਂ ਖੰਡੇ ਦੀ ਤਿੱਖੀ ਧਾਰ ਹੋਵੇ, ਉਹਦੇ ਉੱਤੇ ਤੁਰਨਾ ਹੋਵੇ ਤੇ ਬੜੀ ਭੀੜੀ ਗਲੀ ਜਿਹਦੇ ਵਿਚੋਂ ਦੀ ਇੱਕ ਪੈਰ ਵੀ ਨਾ ਰੱਖਿਆ ਜਾਵੇ, ਉਹਦੇ ਵਿਚੋਂ ਦੀ ਲੰਘਣਾ ਹੈ ਜੀ।
0: ਉਸ ਉਪਰ ਹੈ ਮਾਰਗ ਮੇਰਾ।
1: ਇਹ ਮੇਰਾ ਮਾਰਗ ਆ। ਕੀ ਸਮਝਾਇਆ? ਇੱਥੇ ਪਲ ਪਲ ਗਲਤੀ ਕਰਨ ਦਾ ਡਰ ਹੈ, ਇੱਥੇ ਪਲ ਪਲ ਔਗਣਾਂ ਵਿੱਚ ਫਸਣ ਦਾ ਡਰ ਵਾ। ਜਿਹੜਾ ਡਰ ਕੇ ਰਹੇਗਾ ਉਹਦੀ ਬਾਂਹ ਗੁਰੂ ਸਾਹਿਬ ਜੀ ਫੜਨਗੇ, ਉਹ ਨਹੀਂ ਕਦੀ ਡਿੱਗੇਗਾ। ਤੇ ਜਿਨ੍ਹਾਂ ਨੇ ਗੁਰੂ ਕੋਲੋਂ ਬਾਂਹ ਛਡਾ ਕੇ ਤੁਰਨ ਦਾ ਯਤਨ ਕਰਨਗੇ ਉਹਨਾਂ ਨੂੰ ਠੇਡੇ ਲੱਗਣਗੇ, ਪਲ ਪਲ ਗਲਤੀਆਂ ਕਰਨਗੇ, ਉਹਨਾਂ ਕੋਲੋਂ ਅੱਗੇ ਤੁਰਿਆ ਨਹੀਂ ਜਾਏਗਾ ਜੀ।
0: ਇੱਕ ਫਰੀਦਾ ਪੰਥ ਸਮਾਰ ਸਵੇਰਾ।
1: ਕੀ ਕਰੀਏ ਫਿਰ? ਫਰੀਦ ਸਾਹਿਬ ਜੀ ਜੁਗਤੀ ਦੱਸ ਕੇ ਕਹਿੰਦੇ ਨੇ, ਜੇ ਗੁਨਾਹਾਂ ਤੋਂ ਬਚਣਾ, ਠੋਕਰਾਂ ਤੋਂ ਬਚਣਾ ਤੇ ਕੀ ਕਰੀਏ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਉੱਠ ਕੇ ਅੰਮ੍ਰਿਤ ਵੇਲੇ ਸਮੇਂ ਨੂੰ ਸੰਭਾਲ, ਝਾਲਾਂਗੇ ਉੱਠ ਨਾਮ ਜਪ ਨਿਸਬਾਸੁਰ ਆਰਾਦ, ਕਾੜਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਦ, ਜਿੰਨੇ ਤੇਰੇ ਦੁੱਖ ਟੈਨਸ਼ਨਾਂ ਪਰੇਸ਼ਾਨੀਆਂ ਪਈਆਂ ਹੋਈਆਂ ਇਹ ਵਿਛੋੜੇ ਕਰਕੇ ਆ। ਨਾਮ ਦੁਆਰਾ ਸ਼ਬਦ ਦੁਆਰਾ ਗੁਰੂ ਨਾਲ ਜੁੜ ਜਾ, ਤੇਰੇ ਦੁੱਖਾਂ ਦਾ ਨਾਸ ਹੋ ਜਾਏਗਾ, ਸੁੱਖ ਤੇਰੀ ਝੋਲੀ ਵਿੱਚ ਪੈ ਜਾਣਗੇ। ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਮਾਰੂ ਰਾਗ ਦੇ ਅੰਦਰ ਵਾਰ ਦੀ ਆਰੰਭਤਾ ਹੈ। ਆਓ, ਬਾਰਵੀਂ ਪੌੜੀ ਦੇ ਨਾਲ ਤਿੰਨ ਸਲੋਕ ਨੇ, ਇਹਨਾਂ ਦੀ ਵਿਚਾਰ ਅਗਲੇ ਰਹਿੰਦੇ ਸਮੇਂ

ਦੀ ਪ੍ਰਾਪਤੀ ਵਾਸਤੇ ਲੋਕੀ ਰੱਬ ਨੂੰ ਬਾਹਰ ਲੱਭਣ ਗਏ। ਪਰ ਇਹ ਕਹਿੰਦੇ ਨੇ ਲੋੜੀਂਦੋ ਹੱਬ ਜਾਏ, ਬਾਹਰ ਲੱਭਣ ਗਏ ਕਿਨੂੰ? ਉਹ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਜਿਹੜਾ ਕੁੱਲ ਸ੍ਰਿਸ਼ਟੀ ਦਾ ਮਾਲਕ ਹੈ। ਗਲਤ ਤਰੀਕੇ ਨਾਲ ਤੁਰ ਪਏ, ਖੋਜ ਸਹੀ ਸੀ ਪਰ ਦਿਸ਼ਾ ਗਲਤ ਸੀ, ਉਹ ਬਾਹਰੋਂ ਲੱਭਣ ਗਏ। ਜਿਹੜੇ ਵੀ ਬਾਹਰ ਲੱਭਣ ਗਏ, ਗੁਰੂ ਅਰਜਨ ਦੇਵ ਜੀ ਨੇ ਆਖਿਆ, ਮਾਰੇ ਕਹਿੰਦੇ ਸਭ ਕਿਛ ਧਰਮ ਹੈ, ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਪਲਾਹੀ। ਆ ਦੁਨੀਆਂ ਤੋਂ ਕੀ ਲੱਭਦੇ? ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ ਹੈ ਕੀ? ਐਵੇਂ ਝਾੜੀਆਂ ਲਤਾੜਦਾ ਫਿਰਦਾ ਜੰਗਲਾਂ ਚ ਥੋੜਾ ਬੈਠਾ ਹੋਇਆ? ਇੱਕ ਗੁਰਮੁਖ ਪਿਆਰੇ ਮਹਾਂਪੁਰਖ ਏਦਾਂ ਵੀ ਅਰਥ ਕਰਦੇ ਸੀ ਵੀ ਵਣ ਕੰਡਾ ਮੋੜੇ। ਜਦੋਂ ਜੰਗਲ ਵਿਚ ਗਏ ਰੱਬ ਦਾ ਨਾਮ ਜਪਣ ਵਾਸਤੇ, ਜਿਹੜੇ ਲੋਕ ਪੈਰ ਵਿਚ ਕੰਡਾ ਚੁਭਿਆ ਤੇ ਕੰਡੇ ਨੇ ਚੁਭਣ ਦਾ ਮਤਲਬ ਇਸ਼ਾਰਾ ਕੀਤਾ ਵੀ ਇੱਧਰ ਰੱਬ ਨਹੀਂ ਹੋ, ਪਛਾਣ ਨੂੰ ਮੁੜ ਜਾ। ਕੰਡਿਆਂ ਨੇ ਵੀ ਰੋਕਿਆ, ਇਹ ਤੇਰਾ ਗਲਤ ਤਰੀਕਾ ਹੀ ਰੱਬ ਦੀ ਪ੍ਰਾਪਤੀ ਵਾਸਤੇ। ਉਹ ਬਾਹਰ ਥੋੜਾ ਵਾ, ਬਾਹਰ ਟੋਲੇ ਸੋ ਭਰਮ ਪਲਾਈ। ਪਰ ਬਹੁਤ ਜ਼ਿਆਦਾ ਲੋਕ ਰਹਿ ਗਏ ਨੇ ਬਾਹਰ ਲੱਭਦੇ ਰੱਬ ਦੇ, ਜਦੋਂ ਨਹੀਂ ਮਿਲਿਆ ਤੇ ਕਿੰਨੇ ਪੜ੍ਹੇ ਲਿਖੇ ਤੇ ਵਿਦਵਾਨ ਲੋਕ ਨਾਸਤਕ ਹੋ ਗਏ। ਉਹਨਾਂ ਨੇ ਕਿਹਾ ਰੱਬ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ, ਪਹਾੜ ਗਾਲੇ ਨੇ ਜੰਗਲ ਗਾਲੇ ਨੇ, ਕੁੰਦਰਾਂ ਚ ਬਹਿ ਬਹਿ ਕੇ ਵੇਖ ਲਿਆ, ਉੱਥੇ ਰੱਬ ਹੈ ਨਹੀਂ। ਪਰ ਇਹ ਕਹਿੰਦੇ ਨੇ ਜਿਹੜੇ ਜਿਹੜੇ ਵੀ ਬਾਹਰ ਲੱਭਣ ਵਾਸਤੇ ਗਏ ਨਿਰੰਕਾਰ ਪਰਮੇਸ਼ਰ ਨੂੰ, ਉਹ ਭਟਕਣਾ ਵਿੱਚ ਹੀ ਪਏ ਰਹੇ।

ਬਾਹਰ ਦੇ ਯਤਨਾਂ ਨਾਲ ਠੰਡ ਨਹੀਂ ਪੈਂਦੀ। ਮਹਾਂਪੁਰਖਾਂ ਕੋਲ ਇੱਥੇ ਬਟਾਲੇ ਤੋਂ ਅੱਗੇ ਸਥਾਨ ਆ ਨਿਸ਼ਾਰਾ ਮੱਝਾ ਸਿੰਘ, ਉਹਨਾਂ ਮਹਾਂਪੁਰਖਾਂ ਦੇ ਕੋਲ ਇੱਕ ਮੋਨੀ ਸਾਧੂਆਂ ਦਾ ਟੋਲਾ ਆਇਆ, ਮੂੰਹ ਤੇ ਪੱਟੀ ਬੱਧੀ ਹੋਈ ਆ। ਜਿਹੜਾ ਮੋਨੀ ਸਾਧੂ ਮੁਖੀ ਸੀ ਉੱਥੇ ਲੰਗਰ ਚੱਲਦੇ ਸੀ, ਭੇਟਾਵਾਂ ਆਉਂਦੀਆਂ ਸੀ, ਉਹਨਾਂ ਦੇ ਅੱਗੇ ਏਡੀ ਲੰਮੀ ਪਰਚੀ ਰੱਖੀ। ਉਹ ਮੋਨੀ ਸਾਧੂ ਦੇ ਸੇਵਕ ਨੇ, ਕਹਿੰਦੇ ਦੱਸੋ, ਉਹ ਕਹਿੰਦੇ ਜੀ ਅਸੀਂ ਭੰਡਾਰਾ ਕਰਨਾ, ਅਸੀਂ ਲੰਗਰ ਕਹਿੰਦੇ ਹਾਂ, ਤੁਹਾਡੇ ਕੋਲ ਰਸਤਾ ਆਉਂਦੀਆਂ, ਲੰਗਰ ਦੀ ਰਸਤ ਚਾਹੀਦੀ, ਕਿਰਪਾ ਕਰਕੇ ਰਸਤ ਦਿਓ। ਉਹ ਬ੍ਰਹਮ ਨੇਤਰੀ ਬ੍ਰਹਮ ਸਰੋਤਰੀ ਸਨ, ਉਹ ਮਹਾਂਪੁਰਖ ਨਾਮ ਦੇ ਰਸੀਏ। ਪਰਚੀ ਫੜ ਕੇ ਕਹਿੰਦੇ ਨੇ ਮਿਲ ਜਾਊਗਾ ਸਭ ਕੁਝ, ਘਿਓ ਖੰਡ ਜੋ ਕੁਝ ਦਾਲਾਂ ਚੌਲ। ਇਹ ਪਰਚੀ ਲਿਖੀ ਕਿੰਨੇ ਆ, ਕਿਉਂਕਿ ਉਹਨਾਂ ਦੇ ਮੁਖੀ ਨੇ ਮੂੰਹ ਤੇ ਪੱਟੀ ਬੱਧੀ ਸੀ। ਮਹਾਂਪੁਰਖ ਕਹਿੰਦੇ ਨੇ ਪੱਟੀ ਕਿਉਂ ਬੱਧੀ ਆ, ਕਹਿੰਦੇ ਜੀ ਇਹ ਬੋਲਦੇ ਨਹੀਂ ਗੇ, ਇਹਨਾਂ ਨੇ 40 ਦਿਨ ਨਹੀਂ ਬੋਲਣਾ, ਇਹਨਾਂ ਦਾ ਸਿਲਾਬਸ 40 ਦਿਨਾਂ ਤੋਂ ਬਾਅਦ ਵਿੱਚ ਬੋਲਣਗੇ। ਤੋ ਆਂਦੇ ਆ, ਅੱਛਾ ਇਹ ਨਹੀਂ ਬੋਲਦੇ, ਨਹੀਂ ਬੋਲਦੇ, ਆ ਪਰਚੀ ਕਿਹਨੇ ਲਿਖੀ ਆ, ਕਹਿੰਦੇ ਜੀ ਇਹਨਾਂ ਲਿਖੀ ਆ। ਮਹਾਂਪੁਰਖ ਕਹਿੰਦੇ ਆ ਪਰਚੀ ਜਦੋਂ ਲਿਖੀ ਵੀ ਇੰਨਾ ਘਿਓ ਇੰਨੀ ਖੰਡ ਇੰਨੇ ਚੌਲ, ਮਨ ਵਿੱਚ ਅੱਖਰ ਆਏ ਕਿ ਨਹੀਂ, ਮੂੰਹ ਹੀ ਬੰਦ ਸੀ, ਮਨ ਥੋੜਾ ਚੁੱਪ ਕਰ ਗਿਆ ਸੀ, ਮਨ ਤੇ ਬੋਲੀ ਜਾਂਦਾ, ਆ ਖੋਲ ਦਿਓ ਮੂੰਹ। ਆ ਪੱਟੀਆਂ ਬੰਨਣ ਦੇ ਨਾਲ ਮਨ ਨੇ ਚੁੱਪ ਨਹੀਂ ਕਰਨਾ, ਕਿਉਂਕਿ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਇਹ ਮਨ ਭੁੱਖਾ ਵਾ, ਭੁੱਖਾ ਮਨ ਉਦਣ ਰੱਜੇਗਾ ਜਿੱਦਣ ਅੰਮ੍ਰਿਤ ਵੇਲੇ ਉੱਠ ਕੇ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ। ਉਹ ਮੰਨ ਗਏ ਸੀ ਵੀ ਬਿਲਕੁਲ ਠੀਕ ਆ ਜੀ, ਮਨ ਤੇ ਬੋਲਿਆ ਵਾ। ਸਾਹਿਬ ਗਰੀਬ ਨਵਾਜ ਜੀ ਕਹਿੰਦੇ ਬਾਹਰ ਦੇ ਯਤਨ ਨਾਲ ਠੰਡ ਨਹੀਂ, ਜਿਹੜਾ ਨਾਮ ਜਪੇ ਉਹਦੇ ਅੰਦਰ

0: ਸੁਣਾ।
1: ਗੁਰੂ ਕੀ ਗੱਲ ਦੀ ਸਮਝ ਆ ਗਈ ਆ। ਹੁਣ ਮੈਂ ਆਪਣੇ ਹਿਰਦੇ ਵਿਚ ਆਪਣੇ ਮਾਲਕ ਦੇ ਆਰਾਮ ਵਿਰਾਜਣ ਵਾਸਤੇ ਸੇਜ ਵਿਛਾ ਦਿੱਤੀ ਆ ਤੇ ਸੇਜ ਦੇ ਉੱਤੇ ਆਪਣੀਆਂ ਨੈਣਾਂ ਦਾ ਬਿਸਤਰ ਵਿਛਾ ਦਿੱਤਾ। ਨੈਣਾਂ ਦਾ ਆ ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਬੜੀਆਂ ਨਰਮ ਭਾਵ ਕੇ ਨਰਮ ਸੇਜ ਵਸਾਈ ਆਪਣੇ ਮਾਲਕ ਦੇ ਆਉਣ ਵਾਸਤੇ ਕਿ ਮੇਰੇ ਹਿਰਦੇ ਤੇ ਆਣ ਕੇ ਬੈਠੋ।
0: ਜੇ ਦੇਖੈ ਇੱਕ ਵਾਰ ਤਾਂ ਸੁਖ ਕੀ ਮਾਹੂ ਬਾਹਰੇ।
1: ਹੇ ਵਾਹਿਗੁਰੂ ਜੀ, ਸੇਜ ਕੀ ਆ? ਅੰਮ੍ਰਿਤ ਵੇਲੇ ਜਿਹੜੇ ਗੁਰਮੁਖ ਉੱਠ ਕੇ ਵਾਜਾਂ ਮਾਰਦੇ ਆਪਣੇ ਪ੍ਰੀਤਮ ਨੂੰ, ਜਿਹੜੇ ਤੁਰੇ ਫਿਰਦੇ ਵੀ ਉਹਨੂੰ ਵਾਜਾਂ ਮਾਰਦੇ ਆ, ਹਿਰਦੇ ਸੇਜ ਵਿਛ ਗਈ ਆ। ਉਹ ਕਹਿ ਰਹੇ

0: ਤੇਰੇ ਵਰਗਾ ਦਿਆਲੂ ਕੋਈ ਨਹੀਂ। ਕਿਸੇ ਕੋਲ ਇੱਕ ਵਾਰੀ ਕੰਮ ਜਾਓ, ਦੋ ਵਾਰੀ ਜਾਓ, ਕਰ ਦਏਗਾ। ਜਿਹਦਾ ਬੂਹੇ ਨੂੰ ਤੁਸੀਂ ਰਾਹ ਪਾ ਲਿਆ ਨਾ ਵੀ ਇਹਨੇ ਕੰਮ ਅੱਗੇ ਕਰਤੇ ਸੀ, ਮੈਂ ਫੇਰ ਜਾਣਾ, ਅਗਲੀ ਵਾਰੀ ਅਗਲਾ ਬੂਹਾ ਨਹੀਂ ਖੋਲਦਾ, ਮੂੰਹ ਨਹੀਂ ਕਰਦਾ ਭਾਵੇਂ ਕੋਈ ਵੀ ਹੋਵੇ। ਪਰ ਮੇਰਾ ਮਾਲਕ ਏਡਾ ਦਿਆਲੂ ਆ, ਜਦੋਂ ਝੋਲੀ ਅੱਡੋ ਉਸੇ ਵੇਲੇ ਭਰ ਦਿੰਦੇ। ਤੇਰੇ ਵਰਗਾ ਮੈਨੂੰ ਸੰਸਾਰ ਤੇ ਹੋਰ ਨਹੀਂ ਕੋ ਦਿਖਦਾ।
1: ਮੈਂ ਦੱਸਿਓ ਮਾਰਕ ਸੰਤ ਹੋ ਕਿਉਂ ਪ੍ਰਭੂ ਮਿਲਾਈਆ।
0: ਉਹ ਜਿਹੜਾ ਦਿਆਲੂ ਕਿਰਪਾਲੂ ਆ ਉਹਨੂੰ ਕਿੱਦਾਂ ਮਿਲਾਂ, ਮੈਨੂੰ ਜੁਗਤੀ ਨਹੀਂ ਆਉਂਦੀ। ਹੇ ਸੰਤ ਜਨੋ, ਗੁਰਮੁਖੋ ਪਿਆਰਿਓ, ਤੁਸੀਂ ਮਿਲੇ ਹੋਏ ਹੋ, ਤੁਸੀਂ ਮੈਨੂੰ ਤਰੀਕਾ ਦੱਸੋ ਵੀ ਮੈਂ ਆਪਣੇ ਮਾਲਕ ਨਾਲ ਕਿਵੇਂ ਮਿਲ ਪਾਵਾਂ।
1: ਮਨ ਅਰਪਿਓ ਹਾਂ ਮੈਂ ਤਜਹੋ ਇਤ ਪੰਥ ਜੁਲਾਈਆ।
0: ਉਹ ਫਿਰ ਸੰਤ ਜਨ ਜਿਹੜੇ ਮਿਲੇ ਹੋਏ ਨੇ ਉਹ ਤਰੀਕਾ ਦੱਸਦੇ ਆ ਵੀ ਆਪਣੀ ਮਨ ਦੀ ਮਰਜ਼ੀ ਛੱਡ ਦੇ। ਸਭ ਤੋਂ ਪਹਿਲਾਂ ਜੇ ਮਿਲਣਾ ਚਾਹੁੰਦਾ, ਜੇ ਵਿਛੋੜਾ ਖਤਮ ਕਰਨਾ ਚਾਹੁੰਦਾ, ਆਪਣੀ ਮਨ ਦੀ ਮਰਜ਼ੀ ਛੱਡ ਕਿ ਮੈਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਖਾਲਸਾ ਪੰਥ ਦੇ ਅੰਦਰ ਜਿਹੜੇ ਜਿਹੜੇ ਵੀ ਆਪਣੇ ਮਨ ਵਿਚ ਰੱਖਦੇ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਵਾਂ, ਸਾਰੇ ਸਤਿਕਾਰ ਕਰਦੇ ਆ, ਪਰ ਸਾਰਿਆਂ ਨੂੰ ਬੇਨਤੀ ਆ ਮਨ ਦੀ ਮਰਜ਼ੀ ਨਾਲ ਕੱਲੇ ਮੱਥੇ ਹੀ ਨਾ ਟੇਕ ਛੱਡਿਓ, ਕਿਉਂਕਿ ਮਹਾਰਾਜ ਦਾ ਹੁਕਮ ਆ ਵੀ ਪੀਵੋ ਪਾਓ ਲਖੰਡ ਧਾਰ ਹੋਏ ਜਨਮ ਸੁਹੇਲਾ। ਮਨ ਦੀ ਮਰਜ਼ੀ ਆ ਵੀ ਅਸੀਂ ਆਉਣਾ ਹੀ ਆ, ਕੋਈ ਗੱਲ ਨੀ ਏਦਾਂ ਹੀ ਆ ਜਾਂਗੇ। ਮਨ ਦੀ ਮਰਜ਼ੀ ਆ, ਕੋਈ ਗੱਲ ਨੀ, ਕੇਸ ਨਹੀਂ ਰੱਖਦੇ, ਆਉਂਦੇ ਹੀ ਆਗੇ, ਅਸੀਂ ਵੀ ਤੇ ਇਹਨਾਂ ਵਰਗੇ ਹੀ ਆ। ਨਹੀਂ ਨਹੀਂ, ਮਾਰੇ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜਿਉ ਸੁੰਜੇ ਅੰਦਰ ਖੇਤ। ਉਹ ਵੀ ਬੂਟਾ ਤਿਲਾਂ ਵਰਗਾ ਹੀ ਸੀ, ਦੂਜਿਆਂ ਬੂਟਿਆਂ ਵਰਗਾ ਹੀ, ਪਰ ਉਹਦੀ ਫਲੀ ਵਿਚ ਤਿਲ ਨਹੀਂ ਸੀ। ਮਾਲਕ ਨੇ ਉਹਨੂੰ ਪੈਲੀ ਵਿਚ ਹੀ ਰਹਿਣ ਦਿੱਤਾ, ਆਪਣੇ ਘਰ ਨਹੀਂ ਖੜਿਆ। ਜਿਨ੍ਹਾਂ ਸਿਰ ਨਵਾ ਕੇ ਮਾਲਕ ਦਾ ਹੁਕਮ ਮੰਨਿਆ ਉਹਨਾਂ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਸਭ ਕਹਿੰਦੇ ਨੇ ਸਭ ਤੋਂ ਪਹਿਲਾਂ ਸੰਤਾਂ ਨੇ ਇਹ ਜਵਾਬ ਦਿੱਤਾ, ਮਨ ਦੀ ਮਰਜ਼ੀ ਛੱਡ ਦਿਓ ਤੇ ਹਉਮੈ ਨੂੰ ਆਪਣੇ ਅੰਦਰੋਂ ਤਿਆਗ ਦਿਓ। ਜੇ ਤੁਸੀਂ ਇਹ ਕੰਮ ਕਰੋਗੇ, ਮਨ ਭੇਟਾ ਕਰ ਦਿਓ, ਹਉਮੈ ਤਿਆਗ ਦਿਓ, ਫੇਰ ਮਾਲਕ ਦੇ ਘਰ ਵੱਲ ਨੂੰ ਤੁਰਿਆ ਜਾਵੇਗਾ। ਨਹੀਂ ਤੇ ਗੇੜੇ ਜਿੰਨੇ ਮਰਜ਼ੀ ਕੋ ਮਾਰੇ, ਸੁਰਤ ਕਰਕੇ ਵਾਹਿਗੁਰੂ ਜੀ ਦੇ ਘਰ ਵੱਲ ਨੂੰ ਇੱਕ ਪੈਰ ਵੀ ਨਹੀਂ ਪੁੱਟਿਆ ਜਾਏਗਾ। ਸੁਰਤ ਦਾ ਪੈਂਡਾ ਹੈ, ਸਰੀਰ ਤੇ ਇੱਥੇ ਹੀ ਰਹਿ ਜਾਣਾ। ਮਹਾਰਾਜ

0: ਕੇ ਤੇ ਨਿਤ ਆਪਣੇ ਮਾਲਕ ਨੂੰ ਯਾਦ ਕਰੋ। ਸਵੇਰੇ ਵੀ ਨਿਤਨੇਮ ਕਰੋ, ਸ਼ਾਮ ਨੂੰ ਵੀ ਨਿਤਨੇਮ ਕਰੋ, ਤੁਰਦੇ ਫਿਰਦੇ ਆਪਣੇ ਮਾਲਕ ਨੂੰ ਯਾਦ ਕਰੋ ਤੇ ਇੱਕ ਕੰਮ ਹੋਰ ਕਰੋ। ਲਾਦ ਖੇਪ ਸੰਤਨ ਸੰਗ ਚਾਲ, ਅੰਮ੍ਰਿਤ ਛਕ ਲਿਆ, ਨਾਮ ਜਪ ਲਿਆ, ਨਿਤਨੇਮ ਕਰ ਲਿਆ, ਇਹ ਜਿਹੜਾ ਸੌਦਾ ਇਕੱਠਾ ਕਰ ਲਿਆ, ਮੁੜ ਕੇ ਸਾਧ ਸੰਗਤ ਵਿੱਚ ਜ਼ਰੂਰ ਆ, ਕਿਉਂਕਿ ਸੰਗਤ ਤੋਂ ਬਿਨਾਂ ਪਾਰ ਨਹੀਂ ਲੰਘਿਆ ਜਾਂਦਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਸੰਤਾਂ ਨੇ ਜਵਾਬ ਦਿੱਤਾ ਗੁਰਮੁਖਾਂ ਪਿਆਰਿਆਂ ਨੇ, ਹਰ ਵੇਲੇ ਯਾਦ ਕਰ ਤੇ ਸਾਧ ਸੰਗਤ ਦੇ ਨਾਲ ਰਲਿਆ ਰਹੋ।
1: ਖੰਬੇ ਆਸਾ ਪੂਰੀਆਂ ਗੁਰ ਮਹਿਲ ਬੁਲਾਈਆ।
0: ਜਿਹੜਾ ਸਾਧ ਸੰਗਤ ਦੇ ਨਾਲ ਰਲਿਆ ਰਹਿੰਦਾ ਉਹਦੇ ਮਹਾਰਾਜ ਔਗਣ ਨਹੀਂ ਵੇਖਦੇ, ਇਹਨੇ ਪਿੱਛੇ ਕੀ ਕੀਤਾ ਵਾ, ਸਭ ਕੁਝ ਛੱਡ ਕੇ ਚਰਨੀ ਪੈ ਗਿਆ ਤੇ ਗੁਰੂ ਫਿਰ ਬਾਹ ਫੜ ਕੇ ਉਹਨੂੰ ਮਾਲਕ ਦੇ ਘਰ ਵਿੱਚ ਪਹੁੰਚਾ ਦਿੰਦਾ ਹੈ ਜੀ।
1: ਤੁਧ ਜੇ ਵੱਡ ਹੋਰ ਨਾ ਸੁਝਾਈ ਮੇਰੇ ਮਿੱਤਰ ਗੁਸਾਈਆਂ।
0: ਔਗਣਾਂ ਵਾਲਿਆਂ ਨੂੰ ਬਖਸ਼ਣ ਵਾਲਾ, ਗੁਣਾਵਾਂ ਗਾਰਾਂ ਦੇ ਪਰਦੇ ਢੱਕਣ ਵਾਲਾ, ਹੇ ਮਾਲਕ ਜੀ ਤੇਰੇ ਬਿਨਾਂ ਮੈਨੂੰ ਹੋਰ ਦੂਜਾ ਕੋਈ ਨਹੀਂ ਦਿਖਦਾ। ਤਰਸ ਕਰੋ, ਆਪਣਾ ਨਾਮ ਦਿਓ, ਆਪਣੀ ਸੰਗਤ ਦਿਓ। ਅੱਜ ਦੀ ਇਹ ਸ਼ਬਦ ਦੀ ਵਿਚਾਰ ਸਤਿਗੁਰ ਮੇਰ ਕਰਨ ਸਭ ਦੀ ਹਾਜ਼ਰੀ ਪ੍ਰਵਾਨ ਹੋਵੇ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਔਰ ਮੁੱਖ ਗ੍ਰੰਥੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਹੁਕਮ ਕਰਕੇ ਦਰਸ਼ਨ ਕਰਾਏ। ਸਮੁੱਚੇ ਪ੍ਰਬੰਧ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖੇਮਾ। ਆਖਰੀ ਪੰਕਤੀਆਂ ਸਰਵਣ ਕਰੋ ਤੇ ਫਤਿਹ ਬੁਲਾਈ।

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124-4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East, Calgary।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारां तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामां संबंधी या सहयोग लई किसी भी तरह की जानकारी लैण लई तुसी फोन कर सकते हो। फोन नंबर है 403-238-6667।
1: होर जानकारी लई विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अति होर जानकारी ले कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6866 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Mm-hmm.

मन में चितवो चितवनी उद्यम करूं।

ਸਦਨ ਵਿੱਚ ਸੁਆ ਪੌੜੀ ਆਪਣੇ ਸਜਿਓ ਆਪਣੇ ਰਚਿਓ ਨਾਉ ਦੁਈ ਖੁਦ ਸਜੀਐ ਕਰ ਆਸਣ ਟਿੱਟੂ ਚਾਉ ਦਾਤਾ ਕਰਦਾ ਆਪੂ ਦੁਸ ਦੇਵੈ ਕਰੈ ਪਸਾਉ ਤੂੰ ਜਾਣੂਈ ਸਭ ਸਹਿ ਦਿਲੈ ਸਹਿ ਜਿੰਦ ਕੁਆ ਕਰ ਆਸਣ ਡਿੱਠੂ ਚਾਓ ਡਿੱਠੂ ਚਾਓ ਕਰ ਆਸਣ ਡਿੱਠੂ ਚਾਓ

ਵੱਡੀ ਵਡਿਆਈ ਦਾ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪਿਆ ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚੇ ਕੀ

ਸੱਚੇ ਹੀ ਸੱਚ ਨਿਬੜੇ ਚੁਲਵਾ ਗੱਡੀ ਜਿਸ ਪਾਲਿਆ ਆਉ ਨਾ ਪੈਣ ਕੂੜਿਆ ਮੋਹ ਕਾਲੇ ਤੇ ਚੁੱਕ ਚਾਲਿਆ ਤੇਰੇ ਨਾਲ ਦੇਸੀ ਜਿੰਦਗੀ ਹਾਰ ਗਏ ਸੀ ਠੱਗਣ।

ਪੁਰਾਣ ਕਿਤਾਬਾਂ ਖੁਦ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਖੁਦ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਦਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ।

ਸਦਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕਰ ਸਦਾਇਆ, ਅੱਗੇ ਕਰਨੀ ਕੀਰਤ ਬਾਜੀਏ ਪਹਿਲੇ ਖਾ ਕਰ ਸਮਝਾਇਆ, ਕੌਣ ਹੋ ਗਈ ਹੁਣ ਸੁਣੇ ਕਿਆ ਰਵਾਇਆ।

ਮਹਲਾ ਪਹਿਲਾ ਪੈ ਵਿੱਚ ਪਾਉਣ ਮੈਂ ਸਦਵਾਓ ਪੈ ਵਿੱਚ ਚੱਲੇ ਲੱਕ ਦਰਿਆਓ ਪੈ ਵਿੱਚ ਗਨ ਕਣੇ ਵੇਗਾਰ ਪੈ ਵਿੱਚ ਤਰਤੀ ਦੱਬੀ ਪਹਾੜ ਪੈ ਵਿੱਚ ਇੰਦ ਫਿਰੇ ਸਿਰ।

0: ਪਾਲ ਕਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇਖ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿਣਮੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕਡੇ, ਬਾਜ਼ਾਰ ਗਾਵੇ ਰਾਜੇ ਰਾਣੀਆਂ, ਬੁਲੇ ਆਲ ਪਤਾਲ ਲਖ ਟਕਿਆਂ ਕੇ।

ਹੋਰ ਹਿਕਮਤ ਹੁਕਮ ਕਵਾਰ ਪੌੜੀ ਨਦਰ ਤ੍ਰਿਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਬਹੁਤ ਜਨ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਤ ਪਾਇਆ ਜਿਨ

ਸਤਿਗੁਰ ਜੀ ਵੜਦਾਤਾ ਕੋਣੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਕੋ ਆਇਆ ਜਿਨ ਸੱਚੋ ਸੱਚ ਬੁਝਾਇਆ।

पंथ दर्शावा।

ਹੁੰਦਾ ਖਿੱਚ ਲੈ ਥਾਓ ਨਾ ਪੇ ਕਈ ਕਾਰ ਜਲ ਤਲ ਜੀਆਂ ਪੂਰੀਆਂ ਲਵਾਇਆ ਕਰ ਆਇਆ ਕਾਰ ਓਏ ਜੇ ਆਖੇ ਸੋ ਤੂੰ ਜਾਣੇ ਤਿਨਾਂ ਪੇ ਤੇਰੀ ਸਾਰ ਨਾਨ ਭਗਤਾਂ ਪੁਕਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ।

ਆਇਓ ਬਿਨ ਸਤਿਗੁਰ ਨੇ ਨਾ ਪਾਇਆ। ਸਤਿਗੁਰ ਵਿੱਚ ਆਪਣੇ ਅੰਦਰ ਪ੍ਰਗਟ ਆਪ ਸੁਣਾਇਆ। ਸਤਿਗੁਰ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ ਪੌੜੀ।

ਮਾੜਾ ਪਾਇਆ ਬਣਿਆਈ ਵੱਡਾ ਪਾਇਆ। ਗੁਰ ਅੰਮ੍ਰਿਤ ਪੈਨੀ ਦੇ ਹਰੀ ਅੰਮ੍ਰਿਤ ਗੁਰ ਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਪਾਇਆ ਅੰਮ੍ਰਿਤ ਸ਼ਕਤੀ।

ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਜਿਨ ਸੱਚੋ ਸੱਚ ਵਰਤਾਇਆ ਜਿਸ ਦਿੱਤ ਮਿਲੇ ਸੱਚ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ।

ਆਪਣਾ ਕੀ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਭਾਰ ਬਸਤਰ ਨਾ ਪਹਿਰੇ ਅਹਿੰਸ ਕਹਿਰੇ ਮੋਨ ਵਿਗੁਤਾ ਕਿਉਂ ਜਾ ਕੇ ਗੁਰਬਿਨ ਸੁਤਾ।

0: ਆਈ ਨਾ ਪਾਈ ਰਹੀ ਬਿਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾ ਸਤਿਗੁਰ ਪੀਤੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾ ਨਾਨਕ ਨਦਰ ਕਰੇ ਸੋ ਪਾ ਆਸ ਦੇਸ ਤਿਨ ਕੇਵਲ ਹਉ ਮੈਂ ਸ਼ਬਦ ਜਲਾਏ
1: ਪੌੜੀ ਭਗਤ ਰੇ ਮੰਤਾਉਂਦੇ
0: ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮ ਬਾਹਰੇ ਦਰ ਤੂੰ ਨਾ ਲੈਣੇ ਤਾਂ ਇੱਕ ਮੁੱਲ ਪੁੱਜਣ ਆਪਣਾ ਅਣ ਹੁੰਦਾ ਆਪ ਗਣਾਏ ਦੇ ਹੁਣ ਤੁਹਾਡੀ ਕਰਨੀ ਜਾ ਹੋਰ ਉਤਨਮ ਜਾਤ ਸਦਾਈਂਦੇ ਤਿੰਨ ਮੰਗਾ ਜੇ ਤੁਝੇ ਧਿਆਈਂਦੇ ਤੁਝੇ ਧਿਆਈਂਦੇ ਤੁਝੇ ਧਿਆਈਂਦੇ
2: ਪੌੜੀ ਭਗਤ ਤ੍ਰੇਮਣ ਪਾਉਂਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਾ ਢੋਲਾ ਲੈਣੀ ਧਾਪਦੇ ਇੱਕ ਮੂਲ ਨਾ ਪੁੱਜਣ ਆਪਣਾ ਹੁੰਦਾ ਆਪ ਬਣਾਈਂਦੇ ਹੋਰ ਤੁਹਾਡੀ ਕਾਰ ਨੀ ਜਾਂ ਹੋਰ ਸਮਝਾ ਸਦਾਈਂਦੇ ਤਿੰਨ ਮੰਗਾ ਜਿੱਥੇ ਧਿਆਈਂਦੇ ਤਿੰਨ ਮੰਗਾ ਜਿੱਥੇ ਧਿਆਈਂਦੇ
0: ਸੱਚ ਸ਼ਾਹੋ ਹਮਾਰਾ ਤੂੰ ਤਣੇ ਸਭ ਜਗਤ ਵਾ

ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੀ ਪਿਆਰ ਨਾ ਉਹ ਸੁਣ ਮਨ ਰਹੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਕਰਤ ਕਾਇਆ ਸਾਧ ਕੈ ਵਿਚਰੇ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ

ਸਲੋਕ ਮਹਲਾ ਪਹਿਲਾ ਸੱਚ ਕਲ ਕੁੜ ਵਰਤਿਆ ਕਲ ਕਲ ਬੇਤਾਲ ਬੀਓ ਬੀਚ ਪਤਲੇ ਗਏ ਅਬ ਕਿਉਂ ਗਵੇ ਦਾਲ ਜੇ ਕੋਈ ਤਾਂ ਗਵੇ।

ਲਬ ਪਾਪ ਤੋਂ ਇਰਾਦਾ ਮਹਿਤਾ ਕੁਣ ਹੋਆ ਸਿਕਦਾ ਕਾਮ ਨੇ ਸਤ ਪੁੱਛੀ ਹੈ ਬਹਿ ਬਹਿ ਕਰੇ ਵਿਚਾਰ ਅੰਧੀਰਤ ਗਿਆਨ ਵਿਹੂਣੀ।

ਯਾਰ ਧਰਮੀ ਧਰਮ ਕਰੇ ਗਵਾਵੇ ਮੁਗੇ ਮੰਗੇ ਮੁਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹੇ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿਛੇ ਪਈਏ ਤਾਂ ਨਾਨਕ ਤੋਲਿਆ ਜਪੇ ਮਹੱਲਾ ਪਹਿਲਾ ਵਧੀ

0: ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੇ ਖਸਮ ਤਿਆ ਇਨਤ ਤਕਲ ਕਿਸ਼ਨੀ ਤੁਧ ਵੇਖੀ ਜਗ ਤੂੰ ਪਾਇਆ ਇੱਕ ਮਨ ਤੂੰ ਮੇਲੇ ਇੱਕ ਆਪ ਹੋ ਤੂੰ ਦਿਖਵਾਇਆ ਪਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦੇ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸੱਚ ਸਮਾਇਆ ਸੱਚ ਸਮਾਇਆ
1: ਥੋੜੀ ਚਿਰ ਕਰਮ ਜਿੰਨਾ ਕੁ ਤੁਧ ਪਾਇਆ ਤਾਂ ਤਿੰਨੀ ਕਿਸਮ ਤੇ ਆਇਆ ਇਹਨਾਂ ਦਿਨ ਤੱਕ ਵਸ ਕੇ ਸੁਣਾਏ ਤੁਧ ਵੇਖੀ ਜਗਤ ਪਾਇਆ ਇੱਕ ਨਾਮ ਤੁਮੇਲੇ ਕਾਪ ਤੁਧ ਪਾਇਆ।

0: ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸਾਹਿਬ ਸਿਫ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰਿਆ ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ

0: ਗਿਆਨ ਨਾ ਹੋਏ, ਪੌੜੀ ਪੜਿਆ ਹੋਏ ਗੁਣਗਾ, ਤਾਂ ਉਹਨੇ ਸਾਧਨ ਮਾਰੀਏ ਜਿਹਾ ਕੱਲ ਘਾਲਣਾ, ਤੇ ਵੀ ਹੋ ਨਾ ਪਜਾਰੀਏ ਐਸੀ ਕਲਾ ਨਾ ਖੇਡੀਏ, ਜਿਤ ਦਰ ਗਏ ਗਿਆ ਹਾਰੀਏ ਪੜਿਆ ਅਤੇ ਉਮੀਆਂ, ਵਿਚਾਰ ਅਗੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ, ਅੱਗੇ ਮਾਰੀਏ ਚੱਲ ਸਭ ਮਾਰੀਏ,
1: ਸਾਧਨਾ ਮਾਰੀਏ ਜਿਹਾ ਘਰ ਕਰ ਲਾ ਤੇ ਵੀ ਹੁਣ ਨਾ ਪਚਾਰੀਏ, ਵੈਸੀ ਕਲਾ ਨਾ ਖੇਡੀਏ ਜਿੱਦਰ ਕੇ ਗਿਆ ਹਾਰੀਏ ਪੜਿਆ ਅਤੇ ਵਿਚਾਰ ਕੇ ਵਿਚਾਰੀਏ, ਮੂੰਹ ਚੱਲੇ ਸੋ ਕੇ ਮਾਰੀਏ, ਮੂੰਹ ਚੱਲੇ ਸੋ ਕੇ ਮਾਰੀਏ।

वाहे गुरु जी का खालसा।

ਸਗਲ ਪਵਨ ਤਾਰੇ ਏਕ ਥੇ ਕੀਏ ਬਿਸਥਾਰੇ, ਪੂਰ ਰਿਓ ਸਰਬ ਮੇਂ ਆਪ ਹੈ ਨਿਰਾਰੇ, ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ ਏਕੈ ਅਲਖ ਮਰਾਰੇ, ਆਪ ਹੀ ਧਾਰਨ ਤਾਰੇ, ਕੁਦਰਤ ਹੈ ਦੇਖਾਰੇ, ਵਰਨ ਚਹਿਨ ਨਾਹੀ ਮੁਖ ਨਾਮ ਸਾਰੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨੈ, ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ, ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ, ਊਚੇ ਤੇ ਊਚੋ ਜਾਨੀ ਜੈ ਪ੍ਰਭ ਤੇਰੋ ਥਾਨ, ਮਨ ਧਨ ਤੇਰੋ ਪ੍ਰਾਨ, ਏਕੈ ਸੂਤ ਹੈ ਜਹਾਨ, ਕਮਣੇ ਉਪਮਾ ਦਿਓ ਬੜੇ ਤੇ।

ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ।

हरखवंत आनंत रूप निर्मल बेगासी गुण गावे बेअंत अंत एक तिल

0: ਸਤ ਸਤ ਹਰ ਸਤ ਸਤ ਸਤੇ ਸਤ ਪਾਣੀਐ ਦੂਸਰ ਆਨ ਨ ਅਵਰ ਪੁਰਖ ਪੌਰਾ ਤੁਣ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤਿਹ ਜਨ ਤਿਪਤ ਅਕਾਏ ਜੇ ਠਾਕੁਰ ਸੋ ਪ੍ਰਸੰਨ ਪਿਓ ਸਤਸੰਗਤ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਜੇ ਠਾਕੁਰ ਸੋ ਪ੍ਰਸੰਨ ਪਿਓ ਸਤਸੰਗਤ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ
1: ਸੱਚ ਸਭਾ ਦੀ ਮਾਨ ਸਤ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਜੋ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮਨੋ ਪਵੇ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਵ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜੀ ਨੇ ਪਰਸਿਓ ਤੇ ਬਹੁੜ ਫਿਰ ਜੋਣ ਨਾ ਆਏ ਕਵਣ ਜੋਗ ਕੌਣ ਗਿਆਨ ਧਿਆਨ ਕਵਣ ਮਿਦੁਸਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰੀ ਕੀਮ ਨਾ ਭਰੀਐ ਬ੍ਰਹਮ ਆਦਿਕ ਸੰਕਾਰ ਸੇ ਗੁਣੰਤ ਨਾ ਪਾਏ ਅਗੋ ਗਿਓ ਨਹੀਂ ਜਾਏ ਪੂਰ ਸਰਬ ਰਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜੀ ਨੂੰ ਪਰਸਿਓ ਤੇ ਇਤ ਉਤ ਸਦਾ ਮੁਕਤੇ ਹਰ ਗੁਰ ਨਾਨਕ ਜੀ ਨੂੰ ਪਰਸਿਓ ਤੇ ਇਤ ਉਤ ਸਦਾ ਮੁਕਤੇ
2: ਪ੍ਰਭ ਦਾ ਤੋ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੇ ਦਾਨ ਸੰਤਰੇਨ ਜੇ ਲਗ ਪੌਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਓ ਭਗਤ ਤੇ ਮਨ ਠਹਿਰਾਵੈ ਬਲਿਓ ਚਰਾਕ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ

ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰਾਂ ਰਸਾਂ ਕੁਰਸਾਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਪੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ

ਧੋਤਿਆ ਜੂਠ ਨਾ ਉੱਤਰੈ

ਮਿਲਿਆ ਹਰ ਮਿਲਿਆ ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਕਰਤ ਵਾਹੋ ਜੁਗ ਜੁਗ ਫਿਰ ਵਟਾਈਐ ਗਿਆਨੀ ਬੁਝੇ ਤਾਹੇ ਸਤਿਯੁਗ ਰਸੰਤੋਖ ਕਾ ਧਰਮ ਗਿਰਥ ਵਾਹੋ।

0: ਉਤਾਰਿਆ, ਕਰ ਕਿਰਪਾ ਪਾਲ ਉਤਾਰਿਆ।
1: ਗੁਰ ਸਤਿਗੁਰੂ ਅਟਵਾਰਿਆ, ਜਿਤ ਮਲੇਖ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਦਿੰਦੀਆਂ, ਇਨੀ ਨੇਤਰੀ ਜਗਤ ਨਿਹਾਲਿਆ, ਕਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ, ਸਤਿਗੁਰ ਹਰ ਗੋਬਿੰਦ ਠਾਕੁਰ ਲੈ ਕਿੰਨੇ ਵਿਚਾਰਿਆ, ਕਰ

ਮੁਖ ਝੂਠ ਬੇਪੋਖਣ ਸਾਰੰ ਪ੍ਰੈ ਪਾਲ ਤੇ ਹਾਲ ਵਿਚਾਰ ਗਲ ਮਾਲਾ ਤਿਲਕ ਲੀਲਾਟਨ ਦੋਇ ਧੋਤੀ ਬਸਤਰ ਕਪਾਟਨ ਜੀ ਜਾਣ ਸੁਭ੍ਰੰਗ ਕਰਮ ਸਭ ਫੋਕਟ ਨੀ ਚੋ ਕਰਮ ਬਹੁ ਨਾਨਕ ਨੀ ਚੋ ਤਿਆਵੈ ਵਿਣ ਸਤਿਗੁਰੂ ਵਾਟ।

जिन तुम मिले प्यारी से तुझ मिले जो हर मन पाए जन नानक सतगुरु।

ਦਇਆ ਕਪਾਹ ਸੰਤੋਖ ਸੂ ਜਦ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਿਤਾ ਪਾਂਡੇ ਕੱਤ ਨਾ ਇਹ ਟੁੱਟੇ ਨਾ ਮਲ ਲਗੇ ਨਾ ਹਿਲ ਜਲੇ ਨਾ ਜਾਏ ਤਨ ਸੁਮਾਨਸ ਨਾਨਕਾ ਜੁਗਲ ਚਲੇ ਪਾਏ ਚੌਕੜ ਮੁਲਣਾ ਆ ਬੈ ਚੌਕੇ ਪਾਇਆ ਸਿੱਕਾ ਕੰਚੜਾ।

ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਸਦੀਨਾ ਤਗ ਕਪਾਹੂ ਖਤੀਏ ਬਾਮਣ ਵਟਿਆ ਕੋਹੇ ਬਕਰਾ ਰਿਨ ਖਾਇਆ ਸੱਪੂ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।

ਕੜ ਕਾਗਲ ਦੱਸੇ ਰਾਹੂ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਧਾ ਨਾ ਸੁਜਾਣ ਪੌੜੀ ਸਾਹਿਬ ਦਿਆਲ ਕਿਰਪਾ ਕਰਤਾ ਸਾਹਿਕਾਰ ਕਰਾਏ ਸੀ ਸੁਰ ਸਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ ਹੁਮ ਨੈ ਹੋਵੇ ਪ੍ਰਵਾਨ ਤਾਂ ਖਸਮੈ ਤਾਂ ਮਹਿਲ ਪਾਏ ਸੀ ਖਸਮ ਤਾਂ

ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ

ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾ

ਗੁਰੂ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ।

ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪ੍ਰਾਣ ਪਾਉਣ ਵੇ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਕਰ ਪਾ ਸਾਰਿਆ ਚੀਜ਼ ਕਰਨ ਮਨ ਪਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰ ਮਾਇਸਤਾਇਆ ਵੇਖ ਮਹਿਲਤ ਮਰਨ ਵਿਸਾਰਿਆ ਦਰਿਆਈ ਜੋ ਬਨਹਾਰਿਆ ਜੋ ਬਨਹਾਰਿਆ ਜਨ ਆਈ ਜੋ ਬਨਹਾਰਿਆ
1: ਕੋੜੀ ਤੁਰੇ ਪੁਰਾਣੇ ਪੌਣ ਵੇ ਕਰਨ ਕੀ ਹਰਮ ਸਵਾਰਿਆ ਕੋਟੇ ਮੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ ਕੀ ਕਰਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਘਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰੇ ਆਈ ਜੋ ਬਨਹਾਰਿਆ ਜਰੇ ਆਈ ਜੋ ਬਨਹਾਰਿਆ।

0: ਤੁਮ ਮਸਤਕ ਹੱਥ ਤਲ ਵਿੱਚ ਮਾਰ ਕੱਢੀਆਂ ਬੁਰੀਆਂ ਸ਼ਹਿ ਤੁਠੇ ਨੌ ਨਿਤ ਪਾਈਆਂ ਨੌ ਨਿਤ ਪਾਈਆਂ ਨੌ ਨਿਤ ਪਾਈਆਂ
1: ਸਤਿਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸਹਿ ਮੇਲੇ ਤਨਦਰੀਆਂ ਆਈਆਂ ਜਾਂ ਤਿਸ ਪਹਾੜਾਂ ਤਾਂ ਮਨ ਵਸਾਈਆਂ ਕਰ ਹੁਕਮ ਸਤਾਰ ਤਰ ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ ਸਹਿ ਤੁਠੇ ਨੌ ਨਿਤ ਪਾਈਆਂ ਸਹਿ ਤੁਠੇ ਨੌ ਨਿਤ ਪਾਈਆਂ।

0: ਚੁੱਕਾ ਪਾਹੇ ਮਹੱਲਾ ਪਹਿਲਾ
1: ਪੰਡ ਜੰਮੀਐ ਪੰਡ ਮੀਐ ਪੰਡ ਮੰਗਣ ਵੇ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾ।

0: एको सच्चा सो जित मुख सदा सलाही है पहगार ते चार नानक ते मुख उजले तित सच्चे दरबार। पौड़ी सब अके अपना जिस नाही सो चुन कटिए किता आपो अपना आपे ही लेखा छंडिए जा रहना नाही ऐत जग ता कायत कर बहंडी है मन का कसीना आकी है पढ़ अखर ए हो बुझिए मूर्ख नाल जिए नाल नाल जिए नाल नाल जिए।
1: थोड़ी सबको आके अपना जिसना ही सोचन कटी है कीता जित कीता पाई अपना सा काल प्री क्यों काली है ਬੰਦਾ ਮੁੰਨਾ ਕੀ ਚੇਤਨ ਬਿੰਦਤ ਨਿਹਾਲੀ ਹੈ ਜੋ ਸਾਹਿਬ ਨਾ ਨਾ ਹਾਰੀਏ ਤੇ ਵੇਹਾ ਪਾਸਾ ਢਾਲੀ ਹੈ ਕਿਛਲਾਈ ਉੱਪਰ ਕਾਲੀ ਹੈ ਕਿਛਲਾਈ ਉੱਪਰ ਕਾਲੀ ਹੈ
0: ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋ ਚੁਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲਿਖਾ ਛੰਡੀਆਂ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਕਰ ਬਹੰਡੀ ਹੈ ਮੰਦਾ ਕਿਸੇ ਨਾ ਆਖੀਏ।

ਗੁਰਸਿੱਖਾਂ ਮਨ ਵਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿਟਾ ਹਰ ਦਰ ਕੈ ਗੁਰਸਿੱਖ ਪਹਿਨਾਈਐ ਜਿੰਨਾ ਮੇਰਾ ਸਤਿਗੁਰ ਸੁਟਾ ਜਨ ਨਾਨਕ।

ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੇ ਸੋਏ, ਫਿੱਕਾ ਦਰਗਹਿ ਸਟੀਏ ਮੋਹ ਤੁੱਕਾ ਫਿੱਕੇ ਪਾਏ।

ਕੌੜੀ ਆਪੇ ਹੀ ਕਰਨਾ ਕਿ ਉਹ ਕੱਲ ਆਪੇ ਹੀ ਤੇ ਧਾਰੀ ਹੈ। ਦੇਖਿਆ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ, ਜੋ ਹੈ ਸੋ ਚਲਸੀ ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ, ਆਪੇ ਹੀ ਕਾ

0: ਉੱਪਰ ਕਾਲੀ ਕਿਸ਼ਨਾ ਹੀ ਉੱਪਰ ਕਾਲੀ ਹੈ
1: ਇਸੇ ਦੀ ਸੁਪਾਈਏ ਸੋ ਸਾਹਿਬ ਸਰਸ ਮਾਲੀ ਹੈ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਪ੍ਰੀ ਕਿਉਂ ਕਾਲੀ ਹੈ ਮੰਦਾ ਮੂਲ ਨਾ ਕੀਚੇ ਤੇ ਲੰਬੀ ਨਦਰ ਨਿਹਾਲੀ ਹੈ ਜਿਉ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀ ਹੈ ਕਿਛਲਾ ਏ ਉੱਪਰ ਕਾਲੀ ਹੈ ਕਿਛਲਾ ਏ ਉੱਪਰ ਕਾਲੀ ਹੈ।

0: ਚੱਲੇ ਨਾਲ ਕਸਮ ਚੱਲੇ ਅਰਦਾਸ।
1: ਪੌੜੀ ਚੱਕ ਲੱਗੇ ਚੱਕ ਦੀ ਜੇ ਚੱਲੇ ਕਸਮੇ ਪਾਏ, ਔਰ ਮੈਂ ਤਸਨੂੰ ਅਗਲੇ ਵਜੂ ਵੀ ਦੁਣਾ ਖਾਏ, ਵਜੂ ਗੁਆਏ ਅਗਲਾ ਮੈਂ ਮੋਰ ਪਾਣਾ ਖਾਏ, ਜਿਸ ਤਰ੍ਹਾਂ ਦਿੱਤਾ ਖਾਬ ਨਾ ਤਿਸ ਕਹੀਏ ਸਾ ਪਾਸ, ਨਾਲ ਹੁਕਮ ਨਾ ਚੱਲੇ ਨਾਲ ਕਸਮ ਚੱਲੇ ਅਰਦਾਸ।

ਸਭ ਕਿਛ ਆਪੇ ਆ, ਪੌੜੀ ਵਟਕੀਆਂ ਬਣਾਈਆਂ, ਕਿਛ ਕਹਿਣਾ ਕਹਿਣ ਲਗਾਏ, ਸੁਖ ਤਕਤ ਕਰੀ ਤੇਰੀਆਂ, ਰਿਜਕ ਸੁਭਾਏ ਸਾਈਕਲ ਕਮਾਉਣੀ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵੱਡੀਆਂ ਆਈਆਂ, ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਏ, ਸਾਈ ਕਰਮਾ ਵਿੱਚ ਛੋਟੀ ਤਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ।

ਤੁਧ ਤਖਤ ਸਿਰ ਸ਼ਾਹ ਪਾਤਸ਼ਾਹੋ ਨਿਹਚਲ ਚੌਰ ਸ਼ਤ ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ ਰੰਗ ਪਰੰਗ ਨੇ ਕਲਪਨ ਕਰਤਬਾ ਜੀਆਂ ਤੋ ਜੀ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਕਰਪਲਾ ਤੇਰੇ ਕਰ ਨੰਦ ਵਧਾਈ ਤੁਧ ਕਰ ਮਾਣ ਮੱਤਾ ਤੇ ਆਪਣਾ ਆਪ ਜਾਰ ਸਰਬ ਕਲਾ ਭਰਪੂਰ ਦੀ ਸਹਿਜਤ ਪਤਾ ਨਾਨਕ ਦਾਸਨ ਦਾਸ ਦੇ ਆ ਗਏ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ਼੍ਰੀ ਵਾਹਿਗੁਰੂ ਪੌੜੀ ਵੱਡੀ ਵੱਡਾ ਪਾਰ ਤੇਰਾ।

0: ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਨਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ।

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ।

ਸੂਰੈ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਾਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: पे है।
1: ਗੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150-109th Avenue ਨਾਰਥ ਈਸਟ ਕੈਲਗਰੀ।

ਜਿੱਥੇ ਮਰਦਾਨੇ ਨੇ ਸਰੀਰ ਛੱਡਣਾ ਹੈ। ਖੁਰਮ ਸ਼ਹਿਰ ਦੇ ਬਾਹਰ ਆਏ, ਇਕਾਂਤ ਜਗ੍ਹਾ ਤੱਕੀ, ਲੈ ਵੇ ਮਰਦਾਨਿਆ, ਇੱਥੇ ਤੂੰ ਸਰੀਰ ਛੱਡਣਾ ਹੈ। ਬਾਬੇ ਨੇ ਇੰਨੀ ਗੱਲ ਆਖੀ ਨਾ, ਅੱਖਾਂ ਵਿੱਚ ਹੰਝੂ ਭਰ ਲਏ।

ਦੇ ਚਰਨ ਪਕੜੇ। ਭੁੱਲਾਂ ਬਖਸ਼ਾਈਆਂ ਬਾਬਾ, ਤੁਹਾਡੀ ਸੇਵਾ ਕਰਦਿਆਂ ਕੋਈ ਭੁੱਲ ਹੋ ਗਈ ਹੋਵੇ, ਗੁਨਾਹਗਾਰ ਜਾਣ ਕੇ ਮਾਫ ਕਰ ਦੇਣਾ। ਵਾਲੇ ਨੂੰ ਵੀ ਫਤਿਹ ਬੁਲਾਈ ਬਈ ਗੁਰ ਫਤਿਹ, ਇਨੀ ਆਖ ਕੇ ਮਰਦਾਨਾ ਲੇਟ ਗਿਆ ਜ਼ਮੀਨ ਤੇ। ਬਾਬਾ ਮਿੱਤਰਤਾ ਦੀ ਲਾਜ ਰੱਖਣਾ, ਸਤਿਗੁਰਾਂ ਨੇ ਆਖਿਆ ਓਏ ਭਲਿਆ, ਮਿੱਤਰਤਾ ਥੋੜੀ ਤੋੜ ਰਹੇ ਹਾਂ, ਤੂੰ ਮਾਲਕ ਦੀ ਦਰਗਾਹ ਵਿੱਚ ਚੱਲ, ਮਾਲਕ ਨੇ ਸਾਡੀਆਂ ਕੋਈ ਜ਼ਿੰਮੇਵਾਰੀਆਂ ਲਾਈਆਂ ਨੇ, ਉਹ ਨਵਾ ਕੇ ਅਸਾਂ ਵੀ ਤੇਰੇ ਕੋਲ ਆ ਜਾਂ।

ਜਵਾਨੀ ਦੀ ਰਵਾਬ ਦੇ ਨਾਲ ਸਿਰ ਸੁੱਟ ਕੇ ਰੋ ਰਿਹਾ ਹੈ। ਓਏ ਭਲਿਆ, ਇਹ ਕੀ ਕਰਦਾ ਹੈ? ਇਹਨਾਂ ਸਿਮਰਨ ਕਰਨ ਵਾਲਾ ਮੌਤ ਦੇ ਦੁੱਖ ਤੋਂ ਰੋਈ ਜਾਂਦਾ ਹੈ। ਅੱਜ ਬਾਲੇ ਨੇ ਪਰੇ ਹੋਏ ਮਨ ਨਾਲ ਆਖਿਆ, ਬਾਬਾ ਕੌਣ ਮੌਤ ਤੋਂ ਡਰਦਾ ਹੈ? ਤੁਸਾਂ ਇਹੋ ਜਿਹੇ ਸਬਕ ਸਿਖਾਏ ਨੇ, ਮੌਤ ਦਾ ਡਰ ਹੀ ਨਹੀਂ ਲੱਗਦਾ। ਪਰ ਇਹ ਮੇਰੇ ਮਾਲਕ ਮਰਦਾਨੇ ਵਰਗਾ ਮਿੱਤਰ ਕਦੋਂ ਜ਼ਿੰਦਗੀ ਵਿੱਚ ਮਿਲਦਾ ਹੈ? ਇਹ ਮੇਰੇ ਸਾਹਿਬ, ਮੈਂ ਤੁਹਾਨੂੰ ਕੀ ਮਰਦਾਨੇ ਦੀਆਂ ਗੱਲਾਂ ਦੱਸਾਂ। ਆ ਜਦੋਂ ਅਸੀਂ ਇਕੱਲੇ ਬੈਠੇ ਹੁੰਦੇ ਸਾਂ ਤੇ ਕਿੱਡੇ ਪਿਆਰ ਦੇ ਲਾਡ ਲਡਾਉਂਦਾ ਸੀ, ਤੁਸਾਂ ਨਾ ਸਾਡੇ ਕੋਲ ਹੋਣਾ ਤੇ ਮਰਦਾਨੀ ਨੇ ਆਖਣਾ, ਬਾਲਿਆ ਬਾਬਾ ਨਾਨਕ ਇੱਕ ਪਲ ਲਈ ਵੀ ਪਰੇ ਹੋ ਜਾਵੇ ਤੇ ਇੰਜ ਲੱਗਦਾ ਹੈ ਜਿਵੇਂ ਜਾਨ ਨਿਕਲ ਗਈ ਹੋਵੇ। ਆ ਇੱਕ ਪਲ ਮਾਤਰ ਵੀ ਤੁਹਾਡੇ ਕੋਲ ਵਿਛੜ ਕੇ ਜਿਉਣਾ ਮਨਜ਼ੂਰ ਨਹੀਂ ਸੀ ਕਰਦਾ। ਆ ਇੱਕ ਦਿਨ ਮੈਨੂੰ ਆਖਣ ਲੱਗਾ, ਬਾਬਾ ਨਾਨਕ ਸਤਿਗੁਰਾਂ ਦੇ ਚਰਨ ਮੈਂ ਕਦੇ ਵੀ ਨਾ ਛੱਡਾਂ। ਅਮਰਦਾਨਾ ਆਖ ਰਿਹਾ, ਮੈਨੂੰ ਮੇਰਾ ਬਾਬਾ ਨਾਨਕ ਧੱਕੇ ਮਾਰ ਕੇ ਵੀ ਕੱਢੇ ਤੇ ਤਾਂ ਵੀ ਮੈਂ ਗੁਰੂ ਨਾਨਕ ਦੇ ਚਰਨ ਨਾ ਛੱਡਾਂ। ਤੇ ਅੱਜ ਭਲਾ ਦੋਨਾਂ ਨੂੰ ਛੱਡ ਕੇ ਤੁਰ ਗਿਆ ਹੈ। ਅਮਰਦਾਨੀ ਦੀ ਰਵਾਬ ਹੱਥ ਵਿੱਚ ਪਕੜੀ ਹੈ ਤੇ ਦੇਖ ਦੇਖ ਹੰਝੂ ਭਰ ਲਿਆ, ਬਾਬਾ ਹੁਣ ਮੈਂ ਕੀਰਤਨ ਕਰਾਂਗਾ, ਕੌਣ ਰਵਾਬ ਵਜਾਏਗਾ? ਉਹਦੀ ਰਵਾਬ ਦੀ ਆਵਾਜ਼ ਸਦਾ ਹੀ ਮੇਰੇ ਕੰਨਾਂ ਵਿੱਚ ਗੂੰਜੇਗੀ, ਸਦਾ ਕੰਨਾਂ ਵਿੱਚ ਗੂੰਜਦੀ ਰਹੇਗੀ। ਬਾਬੇ ਨੇ ਆਖਿਆ, ਭਲਿਆ ਮੌਤ ਅਟਲ ਹੈ, ਸਭ ਨੇ ਜਾਣਾ ਹੈ। ਬਾਲਿਆ ਆਪਾਂ ਵੀ ਜੋ ਉਸ ਮਾਲਕ ਨੇ ਜ਼ਿੰਮੇਵਾਰੀਆਂ ਲਾਈਆਂ ਨੇ ਨਵਾ ਕੇ ਟੁਰ ਜਾਣਾ ਹੈ, ਪਰ ਇੱਕ ਮੇਰੀ ਗੱਲ ਸੁਣ ਲੈ, ਮਰਦਾਨਾ ਸੱਚਖੰਡ ਨੂੰ ਗਿਆ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ। ਮਰਦਾਨਾ ਸੱਚਖੰਡ ਨੂੰ ਗਿਆ ਹੈ, ਤੂੰ ਕੀਰਤਨ ਕਰ, ਆਪਾਂ ਝੋਲੀਆਂ ਭਰ ਕੇ ਭੇਜਣਾ ਹੈ। ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਵੇ ਕੰਮ, ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਮ।

ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ, ਅਤੇ ਇਹ ਵੀ ਯਾਦ ਰੱਖਣਾ ਹੈ ਕਿ ਇੱਕ ਦਿਨ ਮਰਨਾ ਵੀ ਹੈ। ਸਿਮਰਨ ਵੀ ਕਰੋ ਨਿਰੰਕਾਰ ਦੀ ਦਰਗਾਹ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

डोलन ते राखो हो प्रभु, नानक दे कर हाथ।

0: इत संयम दुख जाहि, वाहिगुरु जी का खालसा वाहिगुरु जी की फतह। परम सन्मान योग चवर शतर तखत दे मालिक साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु नानक साहिब महाराज जी दी अमृत वाणी आशा की वार दी जो लड़ी वार विचार चल रही है उस लड़ी दे अधीन हजूर दी इस वार दी सतवीं पौड़ी नाल जो दो शलोक दर्ज किते गए ने जिस विचो एक शलोक दी विचार अपन रात दे दीवान विच कीती सी। ओ शलोक सतगुरु गुरु नानक साहिब जी महाराज हजूर दी मुबारक रसना तो उचारण कीता होया है। दूसरा जो शलोक विचार अधीन है जिस दा पाठ खुणे आप जी ने श्रवण कीता है इस अमृत शलोक दे उचारण करता दूसरे गुरुदेव सतगुरु गुरु अंगद देव जी महाराज ने। आओ पहले शलोक तो कीती हुई विचार जो आरंभ है उस लड़ी नूं इस शलोक नाल जोड़ के आपा अर्थ भाव अर्थ और इस दी व्याख्या कर सकिए। करो बख्शिश उचारण करो जी सतनाम श्री वाहे गुरु जी। हजूर दे बचना दी विचार विच हों खौमे अहंकार गर्व मान और अभिमान जेड़े शब्द गुरु ग्रंथ साहिब विच ने उस संबंधी असा विचार शुरू कीती सी। फिर थोड़ी जी रिपीट जरूर कर देंगा कि असल च जो खौमे है ए परमात्मा दे हुक्म विच ही नाल उपजी है जिस दा जिक्र अज गुरु अंगद दे महाराज जी भी करनगे। खौमे दा भाव एक है कि ओ पार ब्रह्म परमेश्वर जो सर्व शक्तिमान है जीव उस तो अपनी वक्री होंद कैम करन दा यतन करदा। ए जीव अपने आप नू उस परम शक्ति परमात्मा तो वक होंद चेतान दा यतन करदा है। यूं कह लिए कि जो एकता है जेड़ी बिरति उस एकता नू अनेकता दे विच खंडित भी करदी है उस लई भी सियाने विद्वान पुरशां ने ए शब्द खौमे वरत्या है। खौमे असल च इक अंदर दा ओ बरीक पर्दा साडे अंदर फिजिकल तौर ते ओ नजर नहीं आउंदा पर ओ पर्दा तितली दे खंब तो भी वद बरीक है। बस उस पर्दे करके ए जीव अपने आप नू परम पिता परमात्मा तो वक समझी बैठा है। फिर उस खौमे दे विच ए कर्मा विच प्रवृत्त हो जांदा है। ओ सथूर रूप विच भी ते ओ सूक्ष्म रूप विच भी खौमे पूरे जोर दे नाल इंसान दे उपर अपना प्रभाव पांदी। खौमे सच एवे धर्म दे कर्मा विच भी अपना डंग मारन तो गुरेज नहीं करती। ए पुन दान विच भी प्रवृत्त रहिंदी। सच एवे सिमरन जप तप विच भी अपना दिखावा कर जांदी है। ए परोपकार विच भी अपने आप नू किते ना किते अपनी मौजूदगी दस जांदी। ए सारयां दे उपर पूर्ण तौर ते काबू पाई बैठी। उस तो अगली अर्ज मैं करनी चाहना जिथे धार्मिक कर्म विच ए खौमे बड़ी प्रवृत्त होके इंसान नू घेरी बैठी है उत्थे साडे शरीर नाल जुड़ियां कोईयां जिहड़ियां कुछ चीजा ने उस विच भी खौमे अपना पूरा प्रभाव बनांदी। दास ने रात अर्ज कीती सी ਮੰਨ ਲਓ ਆਹ ਸਾਡਾ ਸਰੀਰਕ ਬਲ ਹੈ, ਸਾਡਾ ਸਰੀਰਕ ਸੁਹਾਪਣ ਹੈ, ਸਾਨੂੰ ਪਰਮਾਤਮਾ ਨੇ ਦਿਮਾਗੀ ਤੌਰ ਤੇ ਚੰਗੀ ਸੋਝੀ ਦਿੱਤੀ ਹੈ, ਪਰਮਾਤਮਾ ਨੇ ਸਾਨੂੰ ਜ਼ਿੰਦਗੀ ਵਿੱਚ ਕੁਝ ਹੁਨਰ ਦੇ ਦਿੱਤਾ ਹੈ, ਪਰ ਕਮਾਲ ਦੀ ਗੱਲ ਇਹ ਹਉਮੈ ਇੰਨੀ ਸਰਬ ਵਿਆਪੀ ਹੈ, ਇਹਦਾ ਬੜਾ ਵੱਡਾ ਪਰਿਵਾਰ ਜੇ ਹਉਮੈ, ਉਹਦੇ ਵਿੱਚੋਂ ਫਿਰ ਈਰਖਾ ਨਿਕਲਦੀ, ਈਰਖਾ ਫਿਰ ਜਿਹੜੀ ਉਹ ਬੰਦੇ ਦੇ ਵਿੱਚ ਨਿੰਦਿਆ ਦੀ ਬਿਰਤੀ ਨੂੰ ਜਨਮ ਦਿੰਦੀ। ਕਈ ਵਾਰੀ ਬੰਦਾ ਨਿੰਦਿਆ ਕਰਦਾ ਕਰਦਾ ਇੰਨਾ ਕੁ ਵਹਿ ਜਾਂਦਾ ਹੈ ਕਿ ਉਹ ਸਰੀਰਕ ਤੌਰ ਤੇ ਵੀ ਜਿਹਦੀ ਨਿੰਦਿਆ ਕਰ ਰਿਹਾ ਉਹਨੂੰ ਖਤਮ ਕਰਨ ਦਾ ਯਤਨ ਕਰਦਾ। ਇਹ ਸਾਰਾ ਬੀਜ ਹਉਮੈ ਹੈ। ਥੋੜਾ ਜਿਹਾ ਆਓ ਅਸੀਂ ਬਾਣੀ ਚੋਂ ਦੇਖ ਲਈਏ ਕਿ ਜਦੋਂ ਇਨਸਾਨ ਆਪਣਤ ਬਣਾ ਕੇ ਬਹਿੰਦਾ, ਸੱਚ ਇਹ ਵੀ ਉਹ ਵੰਗਾਰ ਕੇ ਸ਼ਬਦ ਕਹਿਣ ਲੱਗ ਪੈਂਦਾ। ਇਸ ਨੂੰ ਇਹ ਨਾ ਸਮਝਣਾ ਵੀ ਆਪਾਂ ਸਿਰਫ ਨੈਗੇਟਿਵ ਹੀ ਗੱਲ ਕਰੀ ਜਾ ਰਹੇ ਹਾਂ, ਕਿਉਂਕਿ ਕਈ ਵਾਰੀ ਮਨ ਚ ਆ ਜਾਂਦਾ ਕਿ ਸ਼ਾਇਦ ਇਹ ਸ਼ਲੋਕ ਕਿਉਂ ਸ਼ੁਰੂ ਹੋਇਆ। ਉਂਝ ਸ਼ਬਦ ਇੱਕ ਐਸਾ ਹੈ, ਜੇ ਬੰਦੇ ਨੂੰ ਪੀੜਾ ਹੋਵੇਗੀ, ਜਿਹਨੂੰ ਜ਼ਖਮ ਹੈ, ਚੇਤੇ ਰੱਖਿਓ ਪੀੜ ਉਸੇ ਨੂੰ ਮਹਿਸੂਸ ਹੁੰਦੀ ਹੈ ਜਿਹਨੂੰ ਜ਼ਖਮ ਕੋਈ ਨਹੀਂ, ਉਹਨੂੰ ਪੀੜ ਕਿਹੜੀ ਮਹਿਸੂਸ ਹੋਣੀ। ਜਿਹਦੇ ਅੰਦਰ ਹਉਮੈ ਦੀ ਜ਼ਖਮ ਹੈ ਉਹੀ ਸ਼ਬਦ ਸੁਣ ਕੇ ਪੀੜਤ ਹੋ ਸਕਦਾ, ਪਰ ਜਿਸ ਅੰਦਰ ਹਉਮੈ ਦਾ ਜ਼ਖਮ, ਹਉਮੈ ਦਾ ਘਾਵ, ਹਉਮੈ ਦਾ ਫੋੜਾ ਹੈ ਹੀ ਨਹੀਂ ਪਿਆਰਿਓ, ਉਸ ਬੰਦੇ ਉੱਤੇ ਪੀੜਾ ਇਹਨਾਂ ਸ਼ਬਦਾਂ ਦਾ ਕੀ ਅਸਰ ਹੋਵੇਗਾ। ਬੇਨਤੀ ਕਰਾਂ, ਜਦੋਂ ਇਨਸਾਨ ਕੋਲ ਤਾਕਤ ਆਉਂਦੀ ਹੈ ਉਹ ਇੱਥੋਂ ਤੱਕ ਵੈਰ ਕਮਾਉਣ ਤੋਂ ਗੁਰੇਜ਼ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ, ਹਾਂ ਸਾਧੋ, ਮਹਾਰਾਜ ਕਹਿੰਦੇ ਮੈਂ ਸਾਧ ਸਕਣਾ ਕਿਸੇ ਨੂੰ, ਹਾਂ ਬੰਦੋ ਹਾਂ ਸਾਧੂ ਬੈਰ, ਹਮਰੀ ਭੂਮ ਕੌਣ ਘਾ ਲੈ ਪੈ। ਇਹ ਵੀ ਕਹੰਗਤਾ ਦਾ ਪ੍ਰਗਟਾਵਾ ਹੈ ਕਿ ਮੇਰੇ ਕੋਲ ਇੰਨੀ ਸ਼ਕਤੀ ਹੈ ਮੈਂ ਬੈਰ ਵੀ ਸਾਧ ਸਕਣਾ, ਕਿਸੇ ਦੀ ਕੀ ਮਜਾਲ, ਕਿਸੇ ਦੀ ਕੀ ਤਾਕਤ ਕਿ ਮੇਰੀ ਜ਼ਮੀਨ ਦੇ ਵਿੱਚ ਉਹ ਪੈਰ ਰੱਖ ਕੇ ਦਿਖਾਏ, ਮੇਰੀ ਜ਼ਮੀਨ ਵਿੱਚ ਪੈਰ ਰੱਖਣ ਵਾਲੇ ਦੇ ਮੈਂ ਪੈਰ ਕੱਟ ਦੇਵਾਂ। ਦੇਖੋ ਇਹ ਵੀ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਇਸ ਤੋਂ ਅਗਲੀ ਬੇਨਤੀ ਕਰਾਂ, ਆ ਸਰੀਰ ਦੀ ਚਮੜੀ, ਸੱਚ ਇਹ ਵੇ ਬੰਦਾ ਆਪਣੀ ਵਲਗਣ ਦੇ ਵਿੱਚ ਹੀ ਜ਼ਿੰਦਗੀ ਜੀ ਕੇ ਮਰ ਜਾਂਦਾ, ਇਹ ਬਾਹਰ ਨਿਕਲਣ ਦਾ ਯਤਨ ਹੀ ਨਹੀਂ ਕਰਦਾ। ਸਰੀਰ ਦੇ ਸੁਹਾਪਣ, ਸਰੀਰ ਦੀ ਤਾਕਤ, ਸਰੀਰ ਦੀ ਅਕਲ, ਸਰੀਰ ਦੀ ਸਿਆਣਪ, ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਦੀ ਨਿਕਲ ਜਾਂਦੀ। ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਤਿੰਨ ਕੁ ਅੰਮ੍ਰਿਤ ਬੋਲ ਹਜ਼ੂਰ ਦੀ ਬਾਣੀ ਚੋਂ ਮੈਂ ਅਰਜ਼ ਕਰਨੇ, ਜਿਹੜੇ ਸਰੀਰਕ ਸੁਹਾਪਣ ਦੇ ਨਾਲ ਵੀ ਜੁੜੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬੋਲ ਹੈ, ਦੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ। ਕਬੀਰ ਸਾਹਿਬ ਕਹਿੰਦੇ ਨੇ ਪਰਮਾਤਮਾ ਨੇ ਸਾਡੇ ਸਰੀਰ ਨੂੰ ਢੱਕਣ ਵਾਸਤੇ ਇਹ ਤੁਚਾ ਬਣਾ ਦਿੱਤੀ ਹੈ। ਇਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਤਿੰਨ ਵਰਤੇ ਨੇ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਪਹਿਲਾਂ ਪਰਮਾਤਮਾ ਨੇ ਤੇਰੇ ਅੰਦਰ ਨੂੰ ਸਾਜਿਆ, ਉਹਨੇ 6 ਮਹੀਨਿਆਂ ਚ ਆ ਸਭ ਕੁਝ ਸਾਜ ਦਿੱਤਾ ਜੋ ਤੂੰ ਬੌਡੀ ਚ ਲੈ ਕੇ ਬੈਠ। ਫਿਰ ਅਗਲੀ ਉਹਨੇ ਕਿਰਪਾ ਕੀਤੀ, ਸਾਜਣ ਤੋਂ ਬਾਅਦ ਉਹਨੇ ਸਵਾਰ ਦਿੱਤਾ, ਜੇ ਉਹਨੇ ਪੈਦਾਇਸ਼ ਕੀਤੀ ਤੇ ਉਹਨੇ ਸਵਾਰਿਆ ਵੀ, ਅੱਖਾਂ ਨੂੰ ਸਵਾਰਨ ਦੀ ਥਾਂ ਰੱਖਿਆ, ਹਰ ਇੱਕ ਅੰਗ ਨੂੰ ਉਹਨੇ ਸਰੀਰ ਦੇ ਵੱਖ ਵੱਖ ਹਿੱਸੇ ਚ ਫਿੱਟ ਕਰਕੇ ਚੰਗੀ ਤਰ੍ਹਾਂ ਸਵਾਰ ਦਿੱਤਾ। ਉਹਨੇ ਉਧੜ ਖੁਦੜ ਇਹ ਰੱਦੀ ਦੀ ਤਰ੍ਹਾਂ ਨਹੀਂ ਰੱਖਿਆ, ਕਾਂਟੇ ਨਹੀਂ ਮਾਰੇ ਕੋਈ, ਪਹਿਲਾਂ ਉਹਨੇ ਸਾਜਿਆ, ਫਿਰ ਉਸ ਤੋਂ ਬਾਅਦ ਉਹਨੇ ਸਵਾਰਿਆ, ਤੇ ਸਵਾਰਨ ਤੋਂ ਬਾਅਦ ਇੱਕ ਕਿਰਪਾ ਕੀਤੀ, ਉਹਨੇ ਤੁਚਾ ਦਾ ਲੇਪਣ ਕਰਕੇ ਪੂਰੀ ਦੀ ਪੂਰੀ ਬੌਡੀ ਨੂੰ ਸ਼ਿੰਗਾਰ ਕੇ ਰੱਖ ਦਿੱਤਾ। ਜੇ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਤੇ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਸਾਹਿਬ ਨੇ ਜਿਸ ਚੀਜ਼ ਦਾ ਆਪਾਂ ਮਾਣ ਕਰਨੇ, ਉਹ ਸਰੀਰਕ ਸੁਹਾਪਣ ਬਾਰੇ ਵੀ ਇੱਕ ਬਚਨ ਕਿਹਾ, ਜਲ ਕੀ ਭੀਤ ਪਵਨ ਕਾ ਥੰਬਾ, ਕੀ ਇਹ ਤੂੰ ਪਾਣੀ ਦੀ ਇੱਕ ਕੰਧ ਹੈ, ਆ ਸਵਾਸਾਂ ਦੀ ਥੰਮੀ ਤੇਰੇ ਕੋਲ। ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਇਹ ਪਾਣੀ ਦੀ ਕੰਧ, ਸਵਾਸਾਂ ਦੀ ਥੰਮੀ, ਮਾਂ ਦਾ ਖੂਨ, ਪਿਤਾ ਦਾ ਬੀਰਜ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਬਿਚਾਰਾ। ਅੱਗੇ ਕਹਿੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਕਿਸ ਹਉਮੈ ਚ ਮਰ ਚੱਲਿਆ, ਹੈ ਕੀ ਤੇਰੇ ਕੋਲ, ਸਿਰਫ ਇੱਕ ਰੇਤ ਦੀ ਕੰਧ, ਇੱਕ ਕੱਚ ਦਾ ਕਿਲਾ, ਖੱਡੀਆਂ ਮਾਸ ਮਿੱਝ ਗੰਦਗੀ ਦੀ ਪੋਟਲੀ ਤੇਰੇ ਅੰਦਰ। ਉਸ ਰੱਬ ਨੇ ਇੱਕ ਕਿਰਪਾ ਕੀਤੀ, ਉਹਦਾ ਸ਼ੁਕਰ ਕਰ, ਜਿੰਨਾ ਵੀ ਗੰਜ ਤੇਰੇ ਤਨ ਚ ਪਿਆ ਹੈ ਉਹਨੇ ਸਾਰੇ ਨੂੰ ਸੰਕੋਚ ਕੇ ਇਹਦੇ ਉੱਤੇ ਲਿਸ਼ਕ ਦੀ ਚਮੜੀ ਦਾ ਤੁਚਾ ਦਾ ਲੇਪਣ ਕਰ ਦਿੱਤਾ। ਦੁੱਖ ਇਸ ਚੀਜ਼ ਦਾ, ਉਹਨੇ ਤਾਂ ਤੇਰੇ ਤੋਂ ਸਰੀਰ ਤੋਂ ਕੋਈ ਨਫ਼ਰਤ ਨਾ ਕਰੇ, ਉਹਨੇ ਸੋਹਣਾ ਚਮੜੀ ਦਾ ਲੇਪਣ ਕਰ ਦਿੱਤਾ, ਪਰ ਤੂੰ ਇਸ ਲੇਪਣ ਦੇ ਹੰਕਾਰ ਵਿੱਚ ਹੀ ਜ਼ਿੰਦਗੀ ਕੱਢ ਦਿੱਤੀ ਕਿ ਮੇਰੇ ਤੋਂ ਵੱਧ ਸੁਹੱਪਣ ਹੀ ਕਿਸੇ ਕੋਲ। ਪਿਆਰੇ ਸੱਚ, ਅੱਜ ਤੁਸੀਂ ਸਮਾਜ ਨੂੰ ਦੇਖੋਗੇ ਨਾ, ਇਹ ਗੱਲਾਂ ਭਾਵੇਂ ਛੋਟੀਆਂ ਲੱਗਣਗੀਆਂ ਪਰ ਹਰ ਪਾਸੇ ਨਜ਼ਰ ਆਉਂਦੀਆਂ। ਕਿਸੇ ਪਾਰਟੀ ਵਿੱਚ ਕੋਈ ਚਲਾ ਜਾਏ, ਕਿਸੇ ਇਕੱਠ ਵਿੱਚ ਕੋਈ ਚਲਾ ਜਾਏ, ਸੱਚ ਇਵੇਂ ਕਿਸੇ ਬਰਾਦਰੀ ਦੇ ਕਿਸੇ ਸਮਾਗਮ ਚਲੇ ਜਾਓ, ਬਾਹਰ ਦੇ ਸਮਾਗਮ ਛੱਡੋ, ਇੱਥੇ ਤਾਂ ਲੋਕ ਗੁਰੂ ਘਰ ਵੀ ਆਉਣ ਲੱਗਿਆਂ ਪੂਰਾ ਯਤਨ ਲਾਉਂਦੇ ਨੇ ਜਿੰਨੀ ਮੇਰੇ ਤਨ ਦੇ ਵਿੱਚ ਕਸ਼ਿਸ਼ ਚਮਕ ਹੈ, ਸੱਚ ਇਵੇਂ ਹਰ ਕੋਈ ਮੇਰੀ ਬੋਡੀ ਵੱਲ ਝਾਤੀ ਮਾਰਨਾ ਪਵੇ। ਹੈ ਸ਼ਬਦ ਬੜਾ ਔਖਾ ਕਹਿਣ, ਕਿਉਂਕਿ ਸੁਣਨਾ ਵੀ ਔਖਾ ਹੈ। ਸੱਚ ਇਵੇਂ ਅੱਜ ਬੰਦੇ ਦੀ ਚਮੜੀ ਦਾ ਪ੍ਰਦਰਸ਼ਨ ਹੁੰਦਾ। ਗੁਰੂ ਗ੍ਰੰਥ ਸਾਹਿਬ ਨੇ ਇਸ ਸੰਬੰਧੀ 3-4 ਬਚਨ ਕਹੇ। ਹਜ਼ੂਰ ਨੇ ਪਹਿਲਾ ਬਚਨ ਤਾਂ ਕਿਹਾ, ਉਹ ਇਨਸਾਨ ਜਿੱਥੇ ਤੂੰ ਧਾਰਮਿਕ ਹਉਮੈ ਵਿੱਚ ਖਚਤ ਖੈਂ। ਪਹਿਲਾਂ ਮੈਂ ਵੱਡੇ ਪੱਧਰ ਤੋਂ ਸ਼ੁਰੂ ਕੀਤਾ ਸੀ ਕਿ ਜਿਸ ਬੰਧਨ ਤੋਂ ਸਾਨੂੰ ਮੁਕਤ ਕਰਨਾ ਹੈ ਜਿਸ ਨੇ, ਪਿਆਰਿਓ ਉਸ ਮੁਕਤ ਕਰਨ ਵਾਲੀ ਸਾਧਨਾ ਦਾ ਵੀ ਬੰਦਾ ਹੰਕਾਰ ਕਰਨ ਲੱਗ ਪੈਂਦਾ। ਕਬੀਰ ਸਾਹਿਬ ਨੇ ਕਿਹਾ, ਦੇਖ ਤੂੰ ਆਪਣੀ ਸਰੀਰ ਦੀ ਚਮੜੀ ਦਾ ਮਾਣ ਕਰਨਾ, ਇਹ ਤਾਂ ਤੇਰੇ ਤਨ ਦੀ ਚਮੜੀ ਇਸ ਤਰ੍ਹਾਂ ਹੈ ਕਿ ਜਿਵੇਂ ਸੱਪ ਦੇ ਉੱਪਰ ਕਾਂਚੂਰੀ ਕੁੰਜ ਆਉਂਦੀ ਹੈ। ਦੇਖੋ ਕੁੰਜ ਸਦਾ ਨਹੀਂ ਰਹਿਣੀ, ਉਂਜ ਵੀ ਇਨਸਾਨ ਆਪਣੇ ਚਿਹਰੇ ਨੂੰ ਧਿਆਨ ਨਾਲ ਦੇਖੇ ਤੇ ਜਿਉਂ ਜਿਉਂ ਸਾਡੇ ਦਿਨ ਬਤੀਤ ਹੁੰਦੇ ਪੈਣ, ਇਨਸਾਨ ਦਾ ਵਾਹ ਪੂਰਾ ਲੱਗਾ ਪਏ, ਕਿਸੇ ਤਰੀਕੇ ਨਾਲ ਮੇਰਾ ਉਹ ਸੁਹੱਪਣ, ਮੇਰੀ ਉਹ ਸ਼ੋਭਾ ਖਤਮ ਨਾ ਹੋਵੇ। ਪਰ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਤੇਰੇ ਸਰੀਰ ਦੇ ਢਲਣ ਨਾਲ, ਦਿਨ ਨਿਕਲਣ ਨਾਲ ਤੇਰੇ ਇਸ ਚਮੜੀ ਨੇ ਇਸ ਤਰ੍ਹਾਂ ਉਤਰ ਜਾਣਾ ਹੈ ਕਿ ਜਿਸ ਤਰ੍ਹਾਂ ਇੱਕ ਸੱਪ ਦੀ ਚਮਕਦੀ ਹੋਈ ਕੁੰਜ ਇੱਕ ਦਿਨ ਸੱਪ ਛੱਡ ਕੇ ਪਾਸੇ ਚਲਾ ਜਾਂਦਾ ਹੈ, ਜਿਸ ਚਮੜੀ ਦਾ ਤੂੰ ਮਾਣ ਕਰਨਾ ਇਹਨੇ ਇੱਕ ਦਿਨ ਅੱਗ ਵਿੱਚ ਫੂਕੀ ਜਾਣਾ, ਇਹਨੇ ਜ਼ਮੀਨ ਦੇ ਵਿੱਚ ਗਲਣਾ ਹੈ, ਇਹਨੇ ਪਾਣੀ ਵਿੱਚ ਕਿਤੇ ਰੁੜ ਜਾਣਾ। ਕਾਹਦਾ ਮਾਣ ਕਰਨਾ ਜਿਹਨੇ ਅੱਗ ਵਿੱਚ ਮਿਲ ਕੇ ਕੱਲ ਨੂੰ ਅੰਗਿਆਰੀ ਬਣ ਜਾਣਾ। ਸਿਰਫ ਇਸ ਕਰਕੇ ਖੌਮੇ ਤੋਂ ਬਚ ਸਕੇ। ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ, ਉਹ ਸ਼ਬਦ ਹੈ ਕਬੀਰ, ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ। ਸੋਹਣੇ ਰੰਗ ਵਾਲੀ ਦੇਹੀ ਦੇਖ ਕੇ ਖੌਮੇ ਚ ਨਾ ਜਾ। ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ। ਮਹਾਰਾਜ ਕਹਿੰਦੇ ਨੇ, ਆਜ ਕਾਲ ਤਜ ਜਾਓਗੇ ਜਿਉਂ ਕਾਂਚੂਰੀ ਭੁਯੰਗ। ਅੱਜ ਜਾਂ ਕੱਲ ਇਹਨੂੰ ਇਸ ਤਰ੍ਹਾਂ ਛੱਡ ਜਾਣਾ ਜਿਵੇਂ ਸੱਪ ਆਪਣੀ ਕੁੰਜ ਛੱਡ ਜਾਂਦਾ। ਇਹਦਾ ਮਤਲਬ ਸਰੀਰਕ ਸੁਹਾਪਣ ਨੂੰ ਇੰਨਾ ਸਵੀਕਾਰ ਨਹੀਂ ਕੀਤਾ ਗਿਆ। ਉਸ ਤੋਂ ਅਗਲੀ ਬੇਨਤੀ, ਕਈ ਵਾਰੀ ਬੰਦੇ ਨੂੰ ਆਪਣੇ ਜੋਬਨ ਦਾ ਇੰਨਾ ਮਾਣ ਹੁੰਦਾ, ਇਹ ਵੀ ਗੁਰੂ ਨਾਨਕ ਸਾਹਿਬ ਦੇ ਬੋਲ, ਉਹ ਆਪਣੇ ਰਿਸ਼ਤਿਆਂ ਦੀ ਕਦਰ ਵੀ ਵਿਸਾਰ ਦਿੰਦਾ। ਕਈ ਵਾਰੀ ਬੰਦਾ ਸੱਚ ਇਵੇਂ ਪਰਿਵਾਰ ਦੇ ਜਿਹੜੇ ਰਿਸ਼ਤਿਆਂ ਦੀ ਕਦਰ ਕੀਮਤ ਹੈ, ਜਿਹੜੇ ਪਰਿਵਾਰ ਦੇ ਕੁਝ ਸਲੀਕੇ ਨੇ, ਆਪਣੇ ਤਨ ਦੀ ਜਵਾਨੀ ਦੇ ਮਾਣ ਵਿੱਚ, ਖਿਮਾ ਕਰਿਓ, ਬੰਦਾ ਆਪਣੇ ਪਰਿਵਾਰ ਦੇ ਰਿਸ਼ਤਿਆਂ ਨੂੰ ਵੀ ਭੁਲਾ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਦੇ ਇਹਨਾਂ ਪਵਿੱਤਰ ਬਚਨਾਂ ਚ ਇੱਕ ਪ੍ਰਮਾਣ ਹੋਰ ਹੈ। ਸਾਡੇ ਪੰਜਾਬ ਦਾ ਨਾ ਜੀ ਇੱਕ ਕਲਚਰ ਸੀ, ਇੱਕ ਮੈਂ ਸੱਭਿਆਚਾਰ ਜਾਂ ਕਹਿ ਲਈਏ ਸਲੀਕਾ ਕਹਿ ਲਾਂ ਸਾਡੇ ਪਰਿਵਾਰ ਦਾ, ਕਿ ਜਦੋਂ ਘਰ ਦੇ ਵਿੱਚ ਬੇਟੇ ਨੂੰ ਵਿਆਹ ਕੇ ਨੂੰਹ ਲਿਆਈ ਜਾਂਦੀ ਸੀ, ਇਹ ਵੀ ਗੁਰੂ ਗ੍ਰੰਥ ਸਾਹਿਬ ਨੇ ਉਸ ਸੱਭਿਆਚਾਰ ਦੀ ਵੀ ਝਲਕ ਦਿੱਤੀ। ਬੇਟੇ ਦੀ ਸ਼ਾਦੀ ਕਰਕੇ ਨੂੰਹ ਨੂੰ ਵਿਆਹ ਕੇ ਘਰ ਲਿਆਉਣਾ, ਤੇ ਉਹ ਕੀ ਕਰਦੀ ਸੀ, ਆਪਣੇ ਸੱਸ ਉਹਨੂੰ ਨਮਸਕਾਰ ਕਰਨੀ ਜਾਂ ਉਹਨੂੰ ਰਾਮ ਸਤ ਕਰਨਾ, ਮੱਥਾ ਟੇਕਣਾ, ਸਿੱਧਾ ਪਿੰਡਾਂ ਦਾ ਸ਼ਬਦ ਸੀ ਕਿ ਬਜ਼ੁਰਗ ਮਾਂ ਨੂੰ ਉਹਨੇ ਨਮਸਕਾਰ ਕਰਨੀ। ਪਰ ਇਹਦੇ ਅਰਥ ਕੱਟੜਤਾ ਚ ਇਹ ਨਾ ਕਰ ਦਈਏ ਕਿ ਗੁਰੂ ਤੋਂ ਬਿਨਾਂ ਕਿਸੇ ਅੱਗੇ ਝੁਕਣਾ ਨਹੀਂ। ਪਿਆਰਿਓ, ਗੁਰੂ ਮੁਰਸ਼ਦ ਦੀ ਜਿਹੜੀ ਥਾਂ ਹੈ ਉਹ ਸੰਸਾਰ ਦੇ ਹਰ ਰਿਸ਼ਤੇ ਤੋਂ ਵੱਖਰੀ ਹੈ, ਪਰ ਇਹ ਕਦੀ ਭੁੱਲਿਓ ਨਾ ਕਿ ਬਜ਼ੁਰਗਾਂ ਦਾ ਸਤਿਕਾਰ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਖਾਉਂਦਾ। ਜੇ ਅਸੀਂ ਕਹੀਏ ਜੀ ਨਹੀਂ, ਅੱਜ ਜ਼ਿਆਦਾਤਰ ਇਹੀ ਹੈ, ਕਈ ਵਾਰੀ ਦੇਖਣ ਨੂੰ ਮਿਲਦਾ, ਨਹੀਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦੇ। ਤੇ ਮੈਂ ਇੱਕ ਬੇਨਤੀ ਕਰਾਂਗਾ, ਜਿਹੜਾ ਬਾਪ ਜਿਹਨੇ ਜ਼ਿੰਦਗੀ ਦਿੱਤੀ, ਜਿਸ ਮਾਂ ਨੇ ਆਪਣੀ ਸੁੰਦਰਤਾ ਵਾਸਤੇ ਸਭ ਕੁਝ ਦਿੱਤਾ, ਜੇ ਇੱਕ ਬੱਚਾ ਮਾਂ ਦੇ ਚਰਨਾਂ ਚ ਮੱਥਾ ਟੇਕਦਾ, ਉਹਨੂੰ ਬੱਜਰ ਕਰੈਤ ਵਾਲੇ ਪਾਸੇ ਨਾ ਜੋੜ ਕੇ ਦੇਖੋ। ਸੱਚ ਇਹ ਵੀ ਜਿੱਦਣ ਬਾਬਾ ਪਿਰਥੀਆ ਝੁਕਣ ਦੀ ਥਾਂ ਪਿਤਾ ਦੇ ਸਾਹਮਣੇ ਬੋਲਦਾ, ਉਦਨ ਗੁਰੂ ਰਾਮਦਾਸ ਵੀ ਕਹਿੰਦੇ ਨੇ, ਓਏ ਪਿਓ ਦੇ ਚਰਨ ਤਾਂ ਝੁਕਣ ਵਾਸਤੇ ਹੁੰਦੇ ਨੇ, ਤੇ ਜਿਹੜਾ ਬੱਚਾ ਪਿਓ ਨੂੰ ਅੱਖਾਂ ਵਿਖਾਣ ਲੱਗ ਪਵੇ ਉਹਦੇ ਸਿਰ ਤੇ ਪਾਪਾਂ ਦਾ ਭਾਰ ਚੜ ਜਾਂਦਾ। ਕਿ ਸਤਿਗੁਰੂ ਨੇ ਸ਼ਬਦ ਸਾਨੂੰ ਸਿਖਾਇਆ ਨਹੀਂ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿੰਨ ਸੌ ਝਗੜਤ। ਪਾਪ ਚੇਤੇ ਰੱਖਿਓ, ਇਹ ਵੀ ਹਉਮੈ ਨਾਲ ਰਿਲੇਟਡ। ਹਉਮੈ ਜਦੋਂ ਵੱਧਦੀਏ ਸੱਚ ਇਵੇਂ ਪਿਓ ਵਿੱਚੋਂ ਪਿਓ ਵੀ ਨਜ਼ਰ ਨਹੀਂ ਆਉਂਦਾ। ਜਦੋਂ ਬੰਦੇ ਦੇ ਅੰਦਰ ਹਉਮੈ ਦਾ ਉਬਾਲਾ ਆਉਂਦਾ ਹੈ ਸੱਚ ਇਵੇਂ ਉਹਨੂੰ ਗੁਰੂ ਵਿੱਚੋਂ ਗੁਰੂ ਵੀ ਨਜ਼ਰ ਨਹੀਂ ਆਉਂਦਾ। ਇਹ ਮਹਾਰਾਜ ਜੀ ਨੇ ਬੋਲ ਕਹੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿਲ ਸੋ ਝਗੜਤ। ਪਾਪ ਅੱਗੇ ਬਚਨ ਨੇ, ਜਿਸ ਧਨ ਕਾ ਤੁਮ ਗਰਭ ਕਰ ਤੂੰ, ਤੈਨੂੰ ਹਉਮੈ ਵੇ ਆਪਣੇ ਪੈਸੇ ਦੇ। ਸੱਚ ਮੈਂ ਸੋਚਣਾ ਇੰਨੀ ਬੁਰੀ ਕਿ ਗੁਰੂ ਰਾਮਦਾਸ ਜਿਨ੍ਹਾਂ ਨੂੰ ਪ੍ਰਤੱਖ ਪਰਮਾਤਮਾ ਦੀ ਦੇਹ ਜਾਣ ਕੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਸਿੱਖਾਂ ਸੰਗਤਾਂ ਨੂੰ ਪਾਰ ਬ੍ਰਹਮ ਦਿਸਦਾ, ਤੇ ਸੱਚ ਵੇ ਹਉਮੈ ਵਿੱਚ ਗ੍ਰਸੇ ਹੋਏ ਬੇਟੇ ਨੂੰ ਬਾਪ ਵਿੱਚੋਂ ਬਾਪ ਵੀ ਨਜ਼ਰ ਨਹੀਂ ਆਉਂਦਾ। ਇਹ ਹਉਮੈ ਦੀ ਪ੍ਰਗਟਾਵਾ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆ। ਫਿਰ ਮੈਂ ਬੇਨਤੀ ਕਰਾਂਗਾ ਬਾਣੀ ਵਿੱਚੋਂ, ਸਾਡੇ ਪਰਿਵਾਰ ਵਿੱਚ ਵੀ ਹਉਮੈ ਇੰਨੀ ਕੁ ਪ੍ਰਬਲਿਤ ਹੋ ਚੁੱਕੀ, ਜਦੋਂ ਨੂੰ ਸੱਸ ਅੱਗੇ ਚੁੱਕਦੀ ਨੇ ਉਹਦੇ ਅੰਦਰ ਦੀ ਇਗੋ ਵਿਖ ਚੇਤੇ ਰੱਖਿਓ, ਜਿੰਨਾ ਪੈਸਾ ਜਿੰਨੀ ਦੌਲਤ ਜਿੰਨੀ ਚਮਕ ਦਮਕ ਆਉਂਦੀ ਪਈ ਏ, ਉਹਨੇ ਖੂਨ ਦੇ ਰਿਸ਼ਤੇ ਜਿਹੜੇ ਸਾਡੇ ਨੇ ਤਿੜਕਦੇ ਨਜ਼ਰ ਆਉਂਦੇ, ਉਹ ਰਿਸ਼ਤੇ ਖਤਮ ਹੁੰਦੇ ਦਿਸਦੇ ਪਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰੂ ਨਾਨਕ ਸਾਹਿਬ ਦਾ 12 ਤੇ ਵਧੀਕ ਚ ਪਹਿਲਾ ਸ਼ਲੋਕ ਪੜੋ, ਅਸਲ ਚੋ ਪ੍ਰਸ਼ਨੋਤਰੀ ਕਹਿ ਉਹ ਸ਼ਲੋਕ। ਪ੍ਰਸ਼ਨ ਕੀਤਾ ਉਹਦਾ ਉੱਤਰ ਵੀ ਦਿੱਤਾ ਗਿਆ। ਆਪੇ ਪ੍ਰਸ਼ਨ ਕਰਦੀ ਇੱਕ ਬੀਬੀ ਇੱਕ ਸੁਹਾਗਣ, ਅਸਲ ਚ ਜੇ ਸੁਹਾਗਣਾ ਦੇ ਪ੍ਰਸ਼ਨ ਉੱਤਰ ਨੇ ਉਹ ਵੀ ਸਾਡੇ ਅੰਦਰ ਦੀ ਬਿਰਤੀ ਹੈ, ਮਨਮੁਖ ਤੇ ਗੁਰਮੁਖ ਬਿਰਤੀ, ਸੰਤ ਤੇ ਸਾਕਤ ਬਿਰਤੀ। ਇੱਕ ਗੁਰਮੁਖ ਸਖੀ ਪੁੱਛਦੀ ਏ, ਭੈਣੇ ਤੇਰਾ ਵਿਵਾਹ ਹੋਇਆ, ਸ਼ਾਦੀ ਹੋਈ ਏ, ਪਰ ਤੂੰ ਆਪਣੀ ਸੱਸ ਅੱਗੇ ਕਦੀ ਝੁਕੀ ਨਹੀਂ, ਕਦੀ ਦੇਖਿਆ ਨੀ ਉਹਦੇ ਸਾਹਮਣੇ ਝੁੱਕ ਕੇ ਤੂੰ ਨਮਸਕਾਰ ਕੀਤੀ ਹੋਵੇ। ਅੱਗੋਂ ਦੇਖੋ ਹਉਮੈ ਕਿੰਨੀ ਕੁ ਪ੍ਰਬਲ ਹੈ, ਸਰੀਰ ਦਾ ਸੁਹਾਪਣ ਤੇ ਜੋਬਨ ਦਾ ਮਾਨ। ਕਹਿਣ ਲੱਗੀ ਮੇਰਾ ਝੁਕਣ ਨੂੰ ਦਿਲ ਨਹੀਂ ਕਰਦਾ, ਕਿਉਂ? ਕਹਿੰਦੀ ਮੇਰੀ ਜੋਬਨ ਮੇਰੀ ਸੁਹਾਪਣ, ਜੋਬਨ ਦਾ ਇੰਨਾ ਭਾਰ ਹੈ ਕਿ ਉਸ ਬੁੱਢੜੀ ਦਾ ਕੁੱਭ ਨਿਕਲਿਆ, ਉਹਦਾ ਸਰੀਰ ਹੱਡੀਆਂ ਮਾਸ ਛੱਡ ਚੁੱਕਾ ਹੈ, ਤੇ ਮੈਂ ਕਿਵੇਂ ਉਹਦੇ ਅੱਗੇ ਝੁਕਾਂ। ਅੱਗੋਂ ਗੁਰਮੁਖ ਸਖੀ ਕਹਿੰਦੀ ਹੈ, ਭੈਣੇ ਬਸ ਇਸ ਜੋਬਨ ਦੇ ਭਾਰ ਦਾ ਮਾਨ, ਇਸ ਸਰੀਰ ਦੇ ਸੁਹਾਪਣ ਦਾ ਮਾਨ। ਕਹਿਣ ਲੱਗੀ ਖਾਂ ਇਹ ਸਰੀਰ ਇਹ ਸੁਹਾਪਣ ਮੇਰਾ ਹੈ। ਅੱਗੋਂ ਉੱਤਰ ਦਿੰਦੀ ਹੈ, ਆ ਭੈਣੇ ਬਾਹਰ ਚੱਲ, ਮੈਂ ਤੈਨੂੰ ਪੁਰਾਣੇ ਬਾਦਸ਼ਾਹਾਂ ਦੇ ਕਿਲੇ ਦਿਖਾਣੇ ਚਾਹੁੰਦੀ ਹਾਂ, ਜਿਹੜੇ ਪੱਕਾ ਚੂਨਾ ਪੀ ਪੀ ਕੇ ਭੱਠੀਆਂ ਵਿੱਚ ਚੂਨਾ ਪਾ ਕੇ ਪੱਕਾ ਤਿਆਰ ਕੀਤਾ, ਪੱਥਰ ਲਾ ਲਾ ਕੇ ਇਹ ਮਹਿਲ ਤਿਆਰ ਕੀਤੇ, ਅੱਜ ਉਹ ਖੰਡਰਾਤ ਹੋ ਚੁੱਕੇ ਨੇ, ਉਹ ਚੂਨਾ ਜ਼ਮੀਨ ਤੇ ਰੁਲਦਾ ਪਿਆ। ਜੇ ਇੰਨੇ ਪੱਕੇ ਪਹਾੜਾਂ ਵਰਗੇ ਕਿਲੇ ਇੱਕ ਦਿਨ ਬਿਣਸ ਗਏ, ਜਿਸ ਜੋਬਨ ਤੇ ਚੰਮ ਦਾ ਤੂੰ ਮਾਸ ਕਰਨੀ, ਇੱਕ ਦਿਨ ਇਹਨੇ ਵੀ ਮਿੱਟੀ ਵਿੱਚ ਰੁਲ ਜਾਣਾ। ਸੱਚ ਇਵੇਂ ਉਸ ਵੀ ਹਉਮੈ ਤੋਂ ਬਚਾਇਆ। ਜਦੋਂ ਆਪ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਹਿਜ ਪਾਠ ਕਰਦੇ ਹੋ ਨਾ ਪਿਆਰਿਓ, ਦੇਖੋ ਅਰਦਾਸ ਅਸੀਂ ਕਰਨੇ ਆ, ਪ੍ਰਥਮ ਭਗਵਤੀ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਦੋਹਰਾ ਫਤਿਹ ਜਕਾਰੇ ਤੱਕ, ਪਰ ਫਿਰ ਵੀ ਜੇ ਆਪਣੇ ਨਿੱਜੀ ਜੀਵਨ ਨੂੰ ਕਮਾਉਣਾ। ਅੱਜ ਮੈਂ ਇਹ ਵੀ ਅਰਜ਼ ਕਰਨੀ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸਮੱਸਿਆ ਨਹੀਂ ਰੌਲਾ ਪਾਇਆ, ਉਹ ਕਹਿੰਦੇ ਨੇ ਮੇਰੇ ਕੋਲ ਸਮਾਧਾਨ ਹੈ। ਤੇਰੀ ਜੇ ਭੈੜੀ ਬਿਮਾਰੀ ਹੈ ਜਿਹੜਾ ਦੀਰਘ ਰੋਗ ਕਈ ਜਨਮਾਂ ਦਾ ਚੱਲਿਆ ਆ ਰਿਹਾ, ਮੇਰਾ ਇਹਦੇ ਕੋਲ ਇਲਾਜ ਹੈ, ਮੇਰੇ ਕੋਲ ਇਹਦੀ ਦਵਾਈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬੋਲ ਜਦੋਂ ਸਹਿਜ ਪਾਠ ਕਰੀਏ, ਮੇਰੀ ਬੇਨਤੀ ਹੈ ਜਿਹੜੀ ਤੁਕ ਵਿੱਚ ਸੱਚ ਇਵੇਂ ਨਿਮਾਣਾਪਣ ਹੋ ਕੇ ਅਰਦਾਸ ਕੀਤੀ ਗਈ ਹੈ, ਉਸ ਤੁਕ ਨੂੰ ਜ਼ਬਾਨੀ ਯਾਦ ਕਰ ਲਵੋ। ਜੇ ਦਿਨ ਵਿੱਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ, 5-10 ਵਾਰ ਜਦੋਂ ਕਿਤੇ ਹਉਮੈ ਦਾ ਬੀਜ ਸਿਰ ਚੁੱਕਦਾ ਹੈ ਉਹ ਤੁਕ ਪੜੋ, ਤਾਂ ਜੋ ਉਹ ਕਿਤੇ ਸ਼ਾਂਤ ਹੋ ਸਕੇ। ਜਿਹੜੇ ਪਾਠ ਕਰਦੇ ਉਹ ਸਮਝ ਜਾਣ ਕਿਸ ਗੱਲ। ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪਹਿਲਾ ਸ਼ਲੋਕ ਹੈ, ਉਹ ਤੰਗੀ ਪੈ ਹੋਰੀ। ਪੈ ਹੋਰੀ ਦੇ ਅਰਥ ਟੀਕੇ ਵਿੱਚੋਂ ਤੁਸੀਂ ਪੜ੍ਹ ਲਿਓ, ਪਰ ਫਿਰ ਪੈ ਦਾ ਅਰਥ ਵੈਸੇ ਹੁੰਦਾ ਦੁੱਧ, ਸਮਝ ਗਏ ਤੁਸੀਂ ਅਰਥ। ਉਹ ਤੰਗੀ ਉੱਚੇ ਕੱਦ ਵਾਲੀ, ਪੈ ਹੋਰੀ ਗਹਿਰੀ ਗੰਭੀਰੀ, ਸੱਸੁੜ ਸੂਈਆ ਕਿਵ ਕਰੀ। ਸੂਈਆ ਦਾ ਅਰਥ ਹੈ ਨਮਸਕਾਰ, ਮੱਥਾ ਟੇਕਣਾ। ਕਿਵੇਂ ਸੱਸ ਨੂੰ ਮੱਥਾ ਟੇਕਾਂ, ਕਿਉਂਕਿ ਮੇਰੇ ਜੋਬਨ ਦਾ ਭਾਰ ਮੈਨੂੰ ਚੁੱਕਣ ਨਹੀਂ ਦਿੰਦਾ। ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸੱਸੜ ਸੂਈਆ ਕਿਵ ਕਰੀ ਕਿਉਂ ਨਿਮਣ ਨਾ ਜਾਏ ਥਣੀ। ਜੋਬਨ ਨਹੀਂ ਚੁੱਕਣ ਦੇ ਰਿਹਾ। ਅੱਗੇ ਮਹਾਰਾਜ ਕਹਿੰਦੇ ਨੇ ਗੱਚ ਜੇ ਲੱਗਾ ਗਿੜਵੜੀ, ਜਿਹੜੇ ਕਿਲੇ ਪੱਕੇ ਚੂਨੇ ਨਾਲ ਬਣੇ ਸਨ, ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਸੇ ਭੀ ਟੈਂਦੇ ਡਿੱਠ ਮੈਂ ਮੁੰਦ ਨਾ। ਗਰਭ ਥਣੀ ਤੂੰ ਕਾਹਦਾ ਮਾਣ ਕਰਨੀ ਪਈ ਏ, ਇੱਥੇ ਤਾਂ ਵੱਡੇ ਵੱਡੇ ਕਿਲੇ ਵੀ ਖੰਡਰਾਤ ਹੋ ਗਏ। ਇਹਦਾ ਮਤਲਬ ਚਮੜੀ ਦਾ ਜੋਬਨ ਦਾ ਤੀਸਰਾ ਪ੍ਰਮਾਣ ਮੈਂ ਹੋਰ ਦੇ ਦੇਣਾ। ਦੇਖੋ ਪਹਿਲਾਂ ਅਰਜ਼ ਕੀਤਾ ਹੈ ਚਮੜੀ ਦੀ ਆਪਣੀ ਖੌਮਿਖ ਹੈ, ਜੋਬਨ ਦੀ ਆਪਣੀ ਖੌਮਿਖ ਹੈ। ਇੱਥੋਂ ਤੱਕ ਕਈ ਵਾਰੀ ਜਦੋਂ ਬੰਦਾ ਜਵਾਨੀ ਦੇ ਨਸ਼ੇ ਚ ਹੁੰਦਾ ਹੈ ਪਿਆਰਿਓ, ਉਹ 37 ਗੁਣਾ 7 ਗੁਣੀ ਬੰਦਿਆਂ ਦਾ ਵੀ ਨਿਰਾਦਰ ਕਰ ਦਿੰਦਾ, ਕਿਉਂਕਿ ਜਵਾਨੀ ਇੱਕ ਐਸਾ ਨਸ਼ਾ ਹੈ। ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਵੈਸੇ ਜਨਮ ਸਾਖੀ ਵਾਲੇ ਤਾਂ ਲਿਖਿਆ ਕਿ ਭਾਈ ਮਰਦਾਨਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਚਲੇ ਜਾ ਰਹੇ ਨੇ, ਇੱਕ ਨੌਜਵਾਨ ਘੋੜੇ ਤੇ ਅਸਵਾਰ, ਉਹਦੇ ਕੋਲ ਤਾਕਤ ਹੈ, ਉਹਨੇ ਆਪਣੀ ਕਮਰ ਕੱਸੇ ਦੇ ਨਾਲ ਇੱਕ ਬਹੁਤ ਤਿੱਖਾ ਖੰਜਰ ਬੰਨਿਆ ਤੇ ਨੰਗਾ ਖੰਜਰ ਮਿਆਨ ਵਿੱਚ ਨਹੀਂ ਕੱਪੜੇ ਚ ਲਪੇਟ ਕੇ ਨਹੀਂ, ਤੇ ਉਹ ਲੰਘਦੇ ਹੋਏ ਘੋੜੇ ਦੇ ਨਾਲ ਭਾਈ ਮਰਦਾਨਾ ਸਾਹਿਬ ਨੇ ਪਿੱਛੇ ਰਬਾਬ ਬੰਨੀ ਹੈ, ਉਹਨੇ ਜਾਣ ਬੁੱਝ ਕੇ ਘੋੜੇ ਰਾਹੀਂ ਧੱਕਾ ਮਰਵਾ ਦਿੱਤਾ। ਉਹ ਗਿਰਦੇ ਹੋਏ ਬਚੇ, ਥੋੜੀ ਜਿਹੀ ਦੂਰ ਗਿਆ ਉਹ ਘੋੜ ਸਵਾਰ ਜਿਹੜਾ ਜੋਬਨ ਦੇ ਨਸ਼ੇ ਵਿੱਚ ਮਸਤ ਸੀ, ਉਹ ਘੋੜਾ ਤੇਜ਼ੀ ਨਾਲ ਭਜਾਇਆ, ਘੋੜੇ ਦਾ ਪੈਰ ਥਿਲਕਿਆ, ਘੋੜਾ ਜ਼ਮੀਨ ਤੇ ਡਿੱਗਾ, ਉਹ ਬੰਦਾ ਉਹ ਨੌਜਵਾਨ ਸਿਰ ਪਰਨੇ ਡਿੱਗਾ ਜਿਹੜਾ ਆਪਣੀ ਲੱਕ ਨਾਲ ਕਮਰ ਨਾਲ ਉਹਨੇ ਤਿੱਖਾ ਖੰਜਰ ਬੰਨਿਆ ਸੀ, ਉਹੀ ਉਹਦੇ ਪੇਟ ਦੇ ਵਿੱਚ ਧਸ ਗਿਆ ਤੇ ਤੜਪ ਤੜਪ ਕੇ ਮੌਤ ਹੋ ਗਈ। ਸਤਿਗੁਰੂ ਕਹਿੰਦੇ ਦੇਖ ਓਏ ਮਰਦਾਨਿਆ, ਇਹਨੂੰ ਵੀ 4 ਘੜੀਆਂ ਪਹਿਲਾਂ ਇਸ ਖੰਜਰ ਦਾ ਤੇ ਇਸ ਜਵਾਨੀ ਦਾ ਬੜਾ ਮਾਣ ਸੀ, ਇਹਨੂੰ ਵੀ ਮਾਣ ਸੀ ਕਿ ਸੱਚ ਐਵੇਂ ਮੇਰਾ ਘੋੜਾ ਮੇਰੀ ਜਵਾਨੀ ਮੇਰਾ ਖੰਜਰ। ਉਹ ਵੀ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲਾਂ ਵਿੱਚ ਦਰਜ ਹੈ। ਹਜ਼ੂਰ ਨੇ ਫਰਮਾਇਆ ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ, ਜਵਾਨ ਬੰਦਾ ਤੇ ਬਾਂਕੇ ਘੋੜੇ ਦਾ ਸਵਾਰ। ਕਬੀਰ ਸਾਹਿਬ ਦੇ ਵੀ ਇਹ ਬੋਲ ਨੇ, ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ, ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ, ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੇ ਭਾਰ। ਇਹ ਜੋਬਨ ਦਾ ਮਾਣ। ਇਸ ਤੋਂ ਅਗਲੀ ਬੇਨਤੀ ਕਰਾਂ, ਫਿਰ ਜਦੋਂ ਖੌਮੇ ਸੰਸਾਰ ਵਿੱਚ ਵਿਚਰਦੀ, ਸਭ ਤੋਂ ਵੱਡੀ ਬਿਮਾਰੀ ਇਹਨੂੰ ਐਵੇਂ ਆਪਣੇ ਆਪ ਨੂੰ ਵੱਡਾ ਹੀ ਬਣਾਉਣਾ ਚਾਹੁੰਦੀ, ਸਭ ਤੋਂ ਵੱਡੀ ਬਿਮਾਰੀ ਹੈ। ਸੱਚ ਇਹ ਹਰ ਬੰਦੇ ਨੂੰ ਨੀਵਾਂ ਸਮਝਣਾ ਚਾਹੁੰਦੀ। ਗੁਰੂ ਗ੍ਰੰਥ ਸਾਹਿਬ ਨੇ ਇਹ ਬਚਨ ਵੀ ਕਹੇ ਨੇ ਕਿ ਖੌਮੇ ਕਹਿੰਦੀ ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗ ਮਾਤ, ਆਪਣੇ ਆਪ ਨੂੰ ਬਹੁਤ ਦੀਰਘ ਦਾ ਅਰਥ ਵੱਡਾ ਸਮਝਦਾ ਤੇ ਲਗ ਮਾਤ ਸਾਣੇ ਸੰਪਰਦਾਈ ਵਿਦਵਾਨ ਅਰਥ ਕਰਦੇ ਹੁੰਦੇ ਸਨ। ਇੱਕ ਹੁੰਦਾ ਪੂਰਾ ਅੱਖਰ ਦੀਰਘ, ਇੱਕ ਹੁੰਦੀਆਂ ਨੇ ਲਗ ਮਾਤਰਾਵਾਂ, ਆਪਣੇ ਆਪ ਨੂੰ ਤੇ ਵੱਡਾ ਦੀਰਘ ਜਾਣਦਾ ਹੈ ਤੇ ਦੂਜਿਆਂ ਲਈ ਸ਼ਬਦ ਵਰਤਦਾ। ਇਹ ਤਾਂ ਲਗਾ ਮਾਤਰਾ ਜੀਆਂ ਨੇ, ਜਿਵੇਂ ਸਾਡੀ ਸ਼ਬਦਾਵਲੀ ਹੁੰਦੀ ਹੈ ਪੰਜਾਬੀਆਂ ਦੀ। ਮਹਾਰਾਜ ਕਹਿੰਦੇ ਨੇ ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗਮਾਤ, ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਚਾਲ। ਸਤਿਗੁਰੂ ਕਹਿੰਦੇ ਫਿਰ ਸੁਣਿਓ, ਕਹਿੰਦੇ ਨੇ ਜਿਹੜੇ ਲੋਕ ਬੋਲਾਂ ਕਰਕੇ ਕਹਿੰਦੇ ਨੇ ਮੈਂ ਸਭ ਤੋਂ ਵੱਡਾ, ਦੂਜੇ ਪੱਲੇ ਕੀ ਕਹਿ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਬੰਦਿਆਂ ਨੂੰ ਸੱਚਮੁੱਚ ਦੋਜਕ ਵੀ ਸੜਦਿਆਂ ਦੇਖੇ। ਦੂਸਰਾ ਬਚਨ ਕਿਹਾ ਜਿਹੜੇ ਮਨ ਕਰਕੇ ਵੀ ਫੁਰਨਾ ਬਣਾਉਂਦੇ ਨੇ ਕਿ ਸੱਚ ਐਵੇਂ ਮੈਂ ਸਭ ਤੋਂ ਵੱਡਾ, ਸਤਿਗੁਰੂ ਕਹਿੰਦੇ ਉਹ ਬੰਦੇ ਮੈਂ ਦੋਜਕ ਵਿੱਚ ਡੱਗਦੇ ਦੇਖੇ ਨੇ। ਜਿਹੜੇ ਕਰਮਾਂ ਕਰਕੇ ਵੀ ਕਹਿੰਦੇ ਨੇ ਮੈਂ ਸਭ ਤੋਂ ਵੱਡਾ, ਹਜ਼ੂਰ ਕਹਿੰਦੇ ਨੇ ਉਹ ਬੰਦੇ ਵੀ ਅਸੀਂ ਦੋਜਕ ਦੀ ਅੱਗ ਵਿੱਚ ਸੜਦੇ ਦੇਖੇ, ਕਿਉਂਕਿ ਇਸ ਖੌਮੇ ਨੇ ਇਹ ਕਹਿ ਦਿੱਤਾ ਮੇਰੇ ਤੋਂ ਵੱਡਾ ਕੋਈ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 4030

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਕਲ ਬੀਤਰ ਬਾਹੁੜ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਬਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਾਰੇ ਹੁਕਮ ਪਿਆ ਗਰਬਾਸ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਾਰੇ ਹੁਕਮ ਪਿਆ ਗਰਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਹਾਜ਼ਰੀ ਭਰ ਰਹੇ ਹੋ ਕਿ ਗੁਰਬਾਣੀ ਵਿਚਾਰ ਕੇਵਲ ਕੰਨ ਰਸ ਦਾ ਵਿਸ਼ਾ ਨਹੀਂ, ਸਤਿਗੁਰੂ ਮਿਹਰ ਕਰੇ ਗੁਰਬਾਣੀ ਵਿਚਾਰ ਕੰਨ ਰਸ ਤੇ ਜਾਂਦਿਆਂ ਸਾਡੇ ਮਨ ਦਾ ਰਸ ਬਣ ਜਾਏ, ਮਨ ਰਸ ਬਣ ਜਾਏ। ਇਸ ਕਰਕੇ ਆਓ ਅੱਜ ਆਪਾਂ ਪਹਿਲਾ ਪਹਿਰ ਇਸ ਦਾ ਪਾਠ ਕੀਤਾ ਹੈ, ਇਸ ਦੇ ਅਖਰੀ ਅਰਥ ਇਸ ਦੀ ਵਿਚਾਰ ਆਪਾਂ ਆਰੰਭ ਕਰਾਂਗੇ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਆਪ ਜੀ ਅਸੀਸ ਬਖਸ਼ੋ, ਸਾਰੇ ਅਸੀਸ ਬਖਸ਼ੋ। ਸਤਿਗੁਰੂ ਸਾਡੀ ਕਥਨ ਔਰ ਸਰੋਤ ਨੂੰ, ਸਾਡੇ ਬੋਲਣਾ ਤੇ ਸਾਡੇ ਸੁਣਨ ਨੂੰ ਟਿਕਾ ਦੀ ਦਾਤ ਬਖਸ਼ਣ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਅੰਮ੍ਰਿਤ ਬਾਣੀ ਹੈ, ਇਸ ਵਿੱਚ ਸਤਿਗੁਰਾਂ ਨੇ ਸਮੇਂ ਦੇ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ ਹੈ। ਥੋੜਾ ਜਿਹਾ ਮੈਂ ਦੁਹਰਾ ਦੇਣਾ, ਜਿਵੇਂ ਅੱਜ ਸ੍ਰੀ ਰਾਗ ਪਾਹਰੇ, ਇੱਥੇ ਪੱਪਾ ਹਾ ਹਾ ਰਾਰੇ ਨੂੰ ਲਾਂ ਹੈ, ਹਾਲਾਂਕਿ ਖਾਹੇ ਨੂੰ ਸਿਹਾਰੀ ਵੀ ਆਉਂਦੀ ਹੈ, ਪਹਿਰ ਸ਼ਬਦ ਵੀ ਆਉਂਦਾ ਤੇ ਪਾਹਰ ਸ਼ਬਦ ਵੀ ਆਉਂਦਾ। ਤੇ ਜੇ ਇਸ ਨੂੰ ਆਪਣੇ ਪੰਜਾਬ ਦੇ ਪਿੰਡਾਂ ਚ ਵੇਖੋ, ਇਹ ਦੋਨੋਂ ਉਚਾਰਨ ਮਿਲਣਗੇ। ਆਪਣੇ ਬਜ਼ੁਰਗ ਜਦੋਂ ਬੋਲਦੇ ਸਨ, ਉਹ ਕਹਿੰਦੇ ਸਨ ਜਦੋਂ ਪਿਛਲਾ ਪਹਾਰ ਆਇਆ, ਉਹ ਲਫ਼ਜ਼ ਇਸ ਤੋਂ ਹੀ ਵਰਤਦੇ ਸਨ ਪਹਾਰ। ਪਹਿਰਾਂ ਦੇ ਸਰਲੇਖ ਥੱਲੇ ਬਾਣੀ ਹੈ ਜਿਹੜੀ ਅੱਜ ਅਸੀਂ ਸ਼ੁਰੂ ਕਰਨੀ ਹੈ। ਦਿਨ ਤੇ ਰਹਿਣ ਦੇ ਸਰਲੇਖ ਥੱਲੇ ਬਾਣੀ ਹੈ। ਉਸ ਤੋਂ ਇਲਾਵਾ ਵਾਰ ਸੱਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਸੱਤ ਵਾਰਾਂ ਦੇ ਸਰਲੇਖ ਥੱਲੇ ਬਾਣੀ ਹੈ। ਉਸ ਤੋਂ ਇਲਾਵਾ ਸਤਿਗੁਰਾਂ ਨੇ 2 12 ਮਾਹ ਦਰਜ ਕੀਤੇ ਆ, ਉਹ ਵੀ ਟਾਈਮ ਹੈ। 6 ਰੁੱਤਾਂ ਦੇ ਸਰਲੇਖ ਥੱਲੇ ਬਾਣੀ ਹੈ ਰੁੱਤੀ, 15 ਥਿੱਤਾਂ ਦੇ ਸਰਲੇਖ ਥੱਲੇ ਬਾਣੀ ਹੈ। ਭਾਵੇਂ ਸੂਰਜ ਨਾਲ ਸੰਬੰਧਿਤ ਨੇ ਸੰਕ੍ਰਾਂਤ, ਤੇ ਭਾਵੇਂ ਥਿੱਤਾਂ ਅਸੀਂ ਚੰਦਰਮਾ ਨਾਲ ਸੰਬੰਧਿਤ ਮਾਨੇ, ਪਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਸਮੇਂ ਦੇ ਸਰਲੇਖ ਥੱਲੇ ਬਾਣੀ ਦਰਜ ਕੀਤੀ। ਇੱਕ ਹੋਰ ਬੇਨਤੀ, ਉਸ ਵਕਤ ਜਿਹੜੀ ਤਾਲੀਮ ਪੜ੍ਹਾਈ ਜਾਂਦੀ ਸੀ, ਸਤਿਗੁਰਾਂ ਨੇ ਆਤਮਕ ਵਿਦਿਆ ਵਾਸਤੇ ਵੀ ਜਿਹੜੀ ਬਾਣੀ ਉਚਾਈ, ਤਾਂ ਸਾਰੀ ਬਾਣੀ ਆਤਮ ਵਾਸਤੇ ਹੈ, ਪਰ ਜਿਹੜੀ ਬੋਧਕ ਤਲ ਤੇ ਤਾਲੀਮ ਦੇਣ ਵਾਲੇ ਪਾਂਦੇ, ਉਹਨਾਂ ਨੂੰ ਉਪਦੇਸ਼ ਦਿੱਤਾ, ਤੇ ਸਤਿਗੁਰਾਂ ਨੇ ਵਿਦਿਆ ਦੇ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ। ਜਿਵੇਂ ਪੱਟੀ, ਹੁਣ ਪੱਟੀ ਦਾ ਸੰਬੰਧ ਆਪ ਸਭ ਨੂੰ ਪਤਾ, ਆਪਾਂ ਫੱਟੀ ਲਿਖਦੇ ਹੁੰਦੇ ਸਾਂ, ਪਰ ਉੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਪੱਟੀ ਲਿਖੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਪੱਟੀ।
ਉਸ ਤੋਂ ਇਲਾਵਾ 52 ਅੱਖਰੀ, ਉਸ ਤੋਂ ਇਲਾਵਾ ਜਦੋਂ ਅਸੀਂ ਰਾਮ ਕਲੀ ਦੱਖਣੀ ਓਅੰਕਾਰ ਪੜ੍ਹਦੇ ਹਾਂ ਉਸ ਵਿੱਚ ਵੀ ਉਪਦੇਸ਼ ਦਿੱਤਾ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਹੈ, ਸਤਿਗੁਰਾਂ ਨੇ ਸਮੇਂ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ, ਪਰ ਉਸ ਸਰਲੇਖ ਦੇ ਅਰਥ ਸਾਨੂੰ ਉਸ ਸ਼ਬਦ ਨੂੰ ਪੜ੍ਹ ਕੇ ਪਤਾ ਲੱਗੇਗਾ। ਹੁਣ ਇਸ ਦੀ ਸ਼ੁਰੂਆਤ ਪਹਿਲੀ ਅਸੀਂ ਅੱਖਰੀ ਅਰਥ ਕਰਨੇ ਹਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਜਿਹੜਾ ਇੱਕ ਓਅੰਕਾਰ ਸਤਿਗੁਰਾਂ ਨੇ ਸਾਨੂੰ ਰੂਹਾਨੀ ਚਿੰਨ੍ਹ ਦਿੱਤਾ ਹੈ, ਇਹ ਓਮ ਨਾਲ ਮੇਲ ਨਹੀਂ ਖਾਂਦਾ, ਕਿਉਂਕਿ ਭਾਵੇਂ ਲਿਖਣ ਵਾਲੇ ਕਈ ਉਸ ਤਰ੍ਹਾਂ ਲਿਖਣ ਲੱਗ ਪਏ ਆ। ਦਾਸ ਨੇ ਕਈ ਵਾਰ ਅਰਜ਼ ਕੀਤੀ ਮੰਜੀ ਸਾਹਿਬੀ ਇੱਥੇ ਵੀ ਆਪ ਜੀ ਦੇ ਸਨਮੁਖ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਦੀ ਆਰੰਭਤਾ ਹੈ ਉਹ ਅੰਕ ਤੋਂ ਸ਼ੁਰੂ ਹੁੰਦੀ ਹੈ, ਅੱਖਰ ਤੋਂ ਨਹੀਂ। ਫਿਰ ਬੇਨਤੀ, ਜਿਵੇਂ ਅਸੀਂ ਓਅੰਕਾਰ ਤਿੰਨ ਹਿੱਸਿਆਂ ਚ ਦਾ ਉਚਾਰਨ ਕਰਨੇ ਆ, ਇੱਕ ਓਅੰਕਾਰ, ਅਸੀਂ ਜਿਹੜਾ ਇੱਕ ਹੈ ਉਹ ਹਿੰਦਸੀ ਦਾ ਅੰਕ ਹੈ ਨਾ, ਤੇ ਇਹਦੇ ਨਾਲ ਹੀ ਹੁਣ ਮੈਂ ਪਾਠ ਕੀਤਾ ਸ੍ਰੀ ਰਾਗ ਬਾਹਰੇ ਮਹੱਲਾ ਪਹਿਲਾ ਲਿਖਿਆ, ਉੱਥੇ ਵੀ ਅੰਕ ਦਾ ਇੱਕ ਹੀ ਹੈ, ਪਰ ਆਪਾਂ ਉੱਥੇ ਮਹੱਲੇ ਨਾਲ ਇੱਕ ਨਹੀਂ ਬੋਲਦੇ, ਉੱਥੇ ਪਹਿਲਾ ਬੋਲਨੇ ਆ। ਇੱਥੇ ਆਪਾਂ ਪਹਿਲਾ ਓਅੰਕਾਰ ਨਹੀਂ ਬੋਲਦੇ, ਇੱਥੇ ਸਤਿਗੁਰਾਂ ਸਮਤ ਦਿੱਤੀ ਇੱਕ, ਇਹਦਾ ਪਾਠ ਕਰਨੇ ਆ। ਇੱਥੇ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਅੰਕ ਦਾ, ਇੱਕ ਦਾਸ ਨੇ ਇੱਕ ਦਿਨ ਅਰਜ਼ ਕੀਤੀ ਸੀ ਕਿ ਜਦੋਂ ਅੱਖਰਾਂ ਵਿੱਚ ਸ਼ਬਦ ਲਿਖਿਆ ਜਾਂਦਾ, ਅੱਖਰਾਂ ਦਾ ਜੋੜੀ ਤੇ ਸ਼ਬਦ ਹੈ ਨਾ ਜੀ, ਸ਼ਬਦ ਜੋੜ ਜਿਹਨੂੰ ਆਪਾਂ ਕਹਿੰਦੇ, ਤੇ ਇਹੀ ਕਾਰਨ ਜਿਹੜੀ ਸਾਡੀ ਮੁਹਾਰਨੀ ਵੀ ਹੈ, ਜਿਹੜੀ ਸੰਥਿਆ ਵੀ ਦਿੱਤੀ ਜਾਂਦੀ ਹੈ, ਉਹ ਵੀ ਇੰਨੀ ਸੁਚੇਤਤਾ ਨਾਲ ਦਿੱਤੀ ਜਾਂਦੀ ਹੈ ਕਿ ਸੰਥਿਆ ਕਰਾਉਣ ਵਾਲਾ ਉਹ ਇੱਕ ਇੱਕ ਜਿਹੜਾ ਇਹ ਬਚਨ ਹੈ ਮਹਾਰਾਜ ਦਾ, ਅੱਖਰ ਮਾਤਰਾਵਾਂ ਜਾਂ ਧੁਨੀਆਂ, ਉਹਨਾਂ ਨੂੰ ਬੜੇ ਧਿਆਨ ਨਾਲ ਸੁਚੇਤ ਹੋ ਕੇ ਉਚਾਰਨ ਕਰਦਾ। ਅਰਜ਼ ਕਰਾਂ, ਇੱਥੇ ਸਤਿਗੁਰਾਂ ਨੇ ਬਾਣੀ ਚ ਈੜੀ ਸਿਆਰਾਈ ਤੇ ਕੱਕਾ ਔਂਕੜ ਇੱਕ ਮਿਲੇਗਾ ਸਰੂਪ ਏ, ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਮਿਲੇਗਾ, ਈੜੀ ਸਿਆਰੀ ਕੱਕਾ ਮੁਕਤਾ ਵੀ ਮਿਲੇਗਾ, ਪਰ ਉਹ ਸਾਰੇ ਜਿਹੜੇ ਬਚਨ ਨੇ ਉਹਨਾਂ ਦੇ ਅਰਥ ਉਹ ਜਿਸ ਤੁਕ ਵਿੱਚ ਜਿਸ ਸ਼ਬਦ ਵਿੱਚ ਆਏ ਨੇ ਅਸੀਂ ਉਸ ਸ਼ਬਦ ਦੇ ਪ੍ਰਕਰਨ ਨੂੰ ਪੜ੍ਹ ਕੇ ਹੀ ਉਹਦੇ ਅਰਥ ਕਰ ਸਕਾਂਗੇ। ਹੁਣ ਇੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਸਰਲੇਖ ਕਿਤੇ ਵੀ ਆਵੇ, ਇੱਕ ਓਅੰਕਾਰ ਇਹਦੇ ਲਫ਼ਜ਼ੀ ਅਰਥ ਵਿਦਵਾਨ ਪੁਰਸ਼ ਕਰਦੇ ਆ ਕਿ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਸਾਰੀਆਂ ਥਾਵਾਂ ਤੇ ਰਮਿਆ ਹੈ, ਅਦੁੱਤੀ ਹੈ, ਅਦੁੱਤੀ ਦਾ ਅਰਥ ਜਿਸ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ, ਉਸਦੇ ਬਰਾਬਰ ਕੋਈ ਨਹੀਂ, ਇੱਕ ਓਅੰਕਾਰ ਤੇ ਉਸ ਨੂੰ ਮਿਲਣ ਦਾ ਜਿਹੜਾ ਤਰੀਕਾ ਹੈ ਵਸੀਲਾ ਹੈ ਉਹ ਸਤਿਗੁਰਾਂ ਨੇ ਫਰਮਾਇਆ ਸਤਿਗੁਰ ਪ੍ਰਸਾਦ। ਸਤਿਗੁਰ ਦਾ ਅਰਥ ਹੈ ਸੱਚੇ ਗੁਰੂ, ਪ੍ਰਸਾਦ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਕਿਰਪਾ। ਉਂਝ ਸਤਿਗੁਰਾਂ ਨੇ ਤਕਰੀਬਨ ਇੱਥੇ ਪ੍ਰਸਾਦ ਪੱਪੇ ਦੇ ਪੈਰ ਚ ਰਾਰਾ ਪਾਇਆ, ਇਹ ਬੇਨਤੀ ਧਿਆਨ ਨਾਲ ਸੁਣਿਓ, ਕਿਉਂਕਿ ਲਘੂ ਮਾਤਰਾ ਤੇ ਦੀਰਘ ਮਾਤਰਾ ਦਾ ਉਚਾਰਨ ਕਰਨਾ, ਫਿਰ ਮੇਰੀ ਅਰਜ਼, ਇਹ ਗੱਲਾਂ ਸੱਟ ਪਾਣੀਆਂ ਵਾਲੀਆਂ ਨੀ, ਪੁਰਾਤਨ ਸਮੇਂ, ਅੱਜ ਵੀ ਕੁਝ ਕੋਈ ਥਾਵਾਂ ਕਹਿਣ ਜਿੱਥੇ ਸੰਥਿਆ ਕਰਾਉਂਦਿਆਂ ਛੰਦਾਬੰਦੀ ਦੀ ਜਾਣਕਾਰੀ ਦਿੱਤੀ ਜਾਂਦੀ ਵੀ ਇੱਥੇ ਕਿੰਨਾ ਕੁ ਆਪਾਂ ਮੂੰਹ ਖੋਲ ਕੇ ਬੋਲਣਾ, ਕਿੰਨਾ ਕੁ ਘੱਟ ਬੋਲਣਾ। ਦੋ ਮਾਤਰਾ ਨੇ, ਇੱਕ ਲਘੂ ਇੱਕ ਦੀਰਘ ਕਹਿੰਦੇ। ਲਘੂ ਦਾ ਅਰਥ ਜਿਹਦੇ ਉਚਾਰਨ ਵਿੱਚ ਟਾਈਮ ਸਮਾਂ ਘੱਟ ਲੱਗੇ, ਤੇ ਦੀਰਘ ਦਾ ਅਰਥ ਹੈ ਜਿਹਦੇ ਵਿੱਚ ਲਘੂ ਤੋਂ ਦੁੱਗਣਾ ਸਮਾਂ ਲੱਗੇ। ਜਿਵੇਂ ਪਹਿਲੀ ਤੁਕ ਲੈ ਲਈਏ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਹੁਣ ਇਸ ਵਿੱਚ ਜਿਹੜਾ ਸਤਿਗੁਰਾਂ ਨੇ ਪਹਿਲੀ ਤੁਕ ਚ ਬਚਨ ਕੀਤਾ ਨਾ ਤੇ ਜੇ, ਤੇ ਇਹਨੂੰ ਕੰਨਾਂ ਲਾ ਕੇ ਬੋਲਾਂਗੇ। ਅਕਸਰ ਹੁੰਦਾ ਇਸਤਰੀ ਕੰਨਾਂ ਲੱਗੇਗਾ ਤੇ ਇੱਕੋ ਦਿਨ ਇਹ ਲਘੂ ਤੋਂ ਮਾਤਰਾ ਦੀਰਘ ਹੋ ਜਾਣੀ ਹੈ,
ਸਤਿਗੁਰਾਂ ਨੇ ਵੇਖੋ ਇਹ ਬਖਸ਼ਿਸ਼ ਕੀਤੀ, ਇਹਨੂੰ ਦੀਰਘ ਪੜਾਂਗੇ ਤੇ ਸਤਿਗੁਰਾਂ ਦੀ ਉਚਾਰਨ ਕੀਤੀ ਕੋਈ ਬਾਣੀ ਵਿੱਚ ਅਸੀਂ ਆਪਣੀ ਮਨ ਮਰਜ਼ੀ ਵਰਤਾਂਗੇ। ਫਿਰ ਅਰਜ ਹੈ ਇਹਨੂੰ ਨਾ ਨਾ ਨਹੀਂ ਪੜਨਾ। ਇੱਕ ਬੇਨਤੀ ਹੋਰ, ਤੁਸੀਂ ਦੇਖੋਗੇ ਤੱਤਾ ਵੀ ਮੁਕਤਾ ਆਉਂਦਾ ਹੈ, ਤਾਂ ਕਈ ਵਾਰੀ ਅਸੀਂ ਕੰਨਾ ਲਾਉਂਦੇ ਹਾਂ। ਖੈਰ ਮੈਂ ਬੇਨਤੀ ਕਰਾਂ, ਬੜਾ ਬਰੀਕ ਵਿਸ਼ਾ ਹੈ ਇੱਥੇ, ਸਤਿਗੁਰਾਂ ਨੇ ਪ੍ਰਸਾਦ ਪ੍ਰਸਾਦ ਨਹੀਂ ਪੱਪੇ ਦੇ ਪੈਰ ਚ ਰਾਹ ਰੱਖ ਹੈ। ਪਰ ਅੱਜ ਜਦੋਂ ਅਜੋਕੀ ਪੰਜਾਬੀ ਅਸੀਂ ਦੇਖਦੇ ਹਾਂ ਤੇ ਸਾਡੀ ਲਿਖਾਰੀ ਜਿਹੜੇ ਨੇ ਉਹ ਅੱਖਰ ਦੇ ਥੱਲੇ ਲੱਗੇ ਹੋਏ ਜਿਹੜੇ ਇਹ ਲਘੂ ਨੇ ਉਹਨਾਂ ਨੂੰ ਐਸਤਾ ਐਸਤਾ ਭੁੱਲ ਰਹੇ ਆ, ਜਿਵੇਂ ਕਿਰਪਾ ਸਿੱਧਾ ਹੀ ਕੱਕਾ ਸਿਹਾਰੀ ਰਾਰਾ ਪੂਰਾ ਪਾ ਕੇ ਪੱਪਾ ਕੰਨਾ ਕਿਰਪਾ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਹਦਾ ਅਰਥ ਹੋ ਗਿਆ ਪਾਰ ਬ੍ਰਹਮ ਪਰਮੇਸ਼ਵਰ ਇੱਕ ਨੇ। ਗੁਰਮਤ ਵਿੱਚ ਗੁਰਸਿੱਖੀ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਕਹਿ ਲਓ, ਉਹਨਾਂ ਦਾ ਵਸਲ ਕਹਿ ਲਓ, ਉਹਨਾਂ ਦਾ ਮਿਲਣ ਦਾ ਤਰੀਕਾ ਕਹਿ ਲਓ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਹੀ ਉਹ ਮਿਲ ਸਕਦੇ ਨੇ। ਇਹਦਾ ਮਤਲਬ ਕਿ ਸਾਡੀ ਸਿੱਖੀ ਵਿੱਚ ਗੁਰਪ੍ਰਸਾਦ ਹੋਣਾ ਬਹੁਤ ਜ਼ਰੂਰੀ ਹੈ। ਭਾਵੇਂ ਇਨਸਾਨ ਜਿੰਨਾ ਮਰਜ਼ੀ ਪੜ੍ਹਿਆ ਹੋਵੇ, ਬਾਣੀ ਜ਼ਬਾਨੀ ਚੇਤੇ ਹੋਵੇ, ਪਰ ਜੇ ਸਤਿਗੁਰੂ ਦੀ ਕਿਰਪਾ ਨਹੀਂ ਮਿਲਦੀ, ਸਤਿਗੁਰ ਪ੍ਰਸਾਦ ਹੀ ਇੱਕ ਓਂਕਾਰ ਨਾਲ ਜੋੜਦਾ। ਇਸ ਤੋਂ ਅਗਲੇ ਬਚਨ ਨੇ ਜੀ, ਹੁਣ ਅਗਲੀ ਇੱਕ ਹੋਰ ਅਰਜ਼ ਕਰ ਜਾਵਾਂ ਕਿ ਪ੍ਰਸਾਦ ਉਦਮ ਨਾਲ ਨਹੀਂ ਮਿਲਦਾ, ਪ੍ਰਸਾਦ ਅਰਥ ਕਿਰਪਾ। ਜੇ ਕੋਈ ਇਹ ਕਹਿ ਜੀ ਮੈਂ ਮਿਹਨਤ ਕੀਤੀ ਮੁਸ਼ਕਤ ਕੀਤੀ ਤਾਂ ਕਿਰਪਾ ਮਿਲੀ, ਨਹੀਂ ਪਿਆਰਿਓ, ਕਿਰਪਾ ਤਾਂ ਉਸ ਮਾਲਕ ਦੀ ਆਪਣੀ ਮੌਜ ਹੈ। ਕਈ ਬੰਦੇ ਸਾਰੀ ਜ਼ਿੰਦਗੀ ਮਿਹਨਤਾਂ ਕਰਦੇ ਰਹਿੰਦੇ ਆ, ਜਪ ਤਪ ਸਭ ਕੁਝ ਕਰੀ ਜਾਂਦੇ ਆ, ਪੱਲੇ ਕੁਛ ਨਹੀਂ ਪੈਂਦਾ। ਕਈ ਵਾਰੀ ਇਹੋ ਜਿਹਾ ਇਨਸਾਨ ਹੁੰਦਾ ਭਾਗ ਜਾਗਦੇ ਆ, ਪਿਛੋਕੜ ਕਦੀ ਗੁਰਮਤ ਦਾ ਹੈ ਹੀ ਨਹੀਂ, ਮੱਥਾ ਟੇਕਦਾ ਤੇ ਸਤਿਗੁਰੂ ਅੰਦਰੋਂ ਭਰਪੂਰ ਕਰ ਦਿੰਦੇ ਆ। ਇਸੇ ਨੂੰ ਬਾਬਾ ਜੀ ਨੇ ਕਿਹਾ ਕਿ ਦਾਤੀ ਸਾਹਿਬ ਸਿੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਲ। ਗੁਰੂ ਅੰਗਦ ਸਾਹਿਬ ਜੀ ਬਾਰੇ ਇੱਕ ਬਚਨ ਅਸੀਂ ਮੌਖਿਕ ਵੀ ਸੁਣਿਆ ਹੈ ਜੀ ਕਈ ਵਿਦਵਾਨ ਪੁਰਸ਼ਾਂ ਪਾਸੋਂ। ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਬਖਸ਼ਿਸ਼ ਕਰਨ ਲੱਗ ਪਏ, ਕਿਉਂਕਿ ਖਡੂਰ ਸ਼ਹਿਰ ਤਾਂ ਅੱਗੇ ਵੀ ਵਸਦਾ ਸੀ, ਪਰ ਗੁਰਮਤ ਨੇ ਗੁਰਬਾਣੀ ਨੇ ਕਿਹਾ ਵਸੋਂ ਦੇ ਤੌਰ ਤੇ ਸੀ, ਮਰਦ ਪੁਰਸ਼ ਬੱਚੇ ਬਿਸਤਰੀਆਂ ਸਾਰੇ ਰਹਿੰਦੇ ਸਨ, ਖੇਤੀ ਕਰਦੇ ਸਨ। ਪਰ ਜਦੋਂ ਗੁਰੂ ਅੰਗਦ ਸਾਹਿਬ ਜੀ ਕਰਤਾਰਪੁਰ ਤੋਂ ਆਏ, ਅਸਲੀ ਖਡੂਰ ਰੁਖਾਨੀਅਤ ਦੇ ਤੌਰ ਤੇ ਉਦਨ ਵਸਿਆ। ਇਹਨਾਂ ਨੂੰ ਸਤਿਗੁਰਾਂ ਦੇ ਰਬਾਬੀਆਂ ਨੇ ਫਰਮਾਇਆ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਫਿਰ ਬੇਨਤੀ ਸੁਣਿਓ, ਇਹਦਾ ਮਤਲਬ ਉੱਥੇ ਪਹਿਲਾਂ ਘਰ ਨਹੀਂ ਸਨ, ਘਰ ਸਨ। ਗੁਰੂ ਕੇ ਰਬਾਬੀ ਸਾਹਿਬ ਕਹਿ ਰਹੇ ਨੇ ਫਿਰ ਬਾਬੇ ਫੇਰੂ ਦੇ ਪੁੱਤਰ ਨੇ ਗੁਰੂ ਅੰਗਦ ਦੇਵ ਜੀ ਨੇ ਆ ਕੇ ਖਡੂਰ ਵਸਾਇਆ। ਹੁਣ ਅਗਲੀ ਤੋਕੀ ਕਿਵੇਂ ਵਸਾਇਆ, ਉਹ ਰੂਹਾਨੀ ਨੇ ਗੱਲ, ਫਿਰ ਵਸਾਇਆ ਫੇਰੂ ਆਣ ਸਤਿਗੁਰੂ ਖਡੂਰ, ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ। ਆਹ ਤਿੰਨ ਗੱਲਾਂ, ਜਪ ਤਪ ਸੰਯਮ। ਪਿਆਰਿਓ, ਜਪ ਲੈ ਕੇ ਆਏ, ਸੇਵਾ ਦਾ ਤਪ ਲੈ ਕੇ ਆਏ, ਇੰਦਰੀਆਂ ਦਾ ਸੰਯਮ ਲੈ ਕੇ ਆਏ। ਵਸੋਂ ਦੇ ਤੌਰ ਤੇ ਖਡੂਰ ਬਹੁਤ ਪੁਰਾਣਾ ਹੈ, ਪਰ ਰੂਹਾਨੀਅਤ ਤੌਰ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਵਸਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਗੁਰਤਾ ਗੱਦੀ ਗੁਰਿਆਈ ਆਈ, ਉਸ ਵਕਤ ਜੋਗੀ ਵੀ ਮਿਲ ਆਉਂਦੇ ਰਹੇ, ਸਿੱਧ ਵੀ ਮਿਲ ਆਉਂਦੇ ਰਹੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਨਾਲ ਬਹੁਤ ਗੋਸ਼ਟ ਹੋਈ। ਕਿ ਸਭ ਤੋਂ ਜ਼ਿਆਦਾ ਕਿਸੇ ਠੱਗ ਨੇ, ਕਿਸੇ ਚੋਰ ਨੇ, ਕਿਸੇ ਰਾਜੇ ਨੇ, ਖਿਮਾ ਕਰਿਓ, ਪਖੰਡੀ ਕੋਈ ਸਵਾਲ ਕਰ ਹੀ ਨਹੀਂ ਸਕੇ ਨੇ, ਸਭ ਤੋਂ ਜ਼ਿਆਦਾ ਜਿਹੜੇ ਪ੍ਰਸ਼ਨ ਨੇ, ਸਵਾਲ ਨੇ ਰੂਹਾਨੀਅਤ ਦੇ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਕੀਤੇ ਆ ਸਭ ਤੋਂ ਜ਼ਿਆਦਾ। ਹਾਲਾਂਕਿ ਪਾਂਧਾ ਗੱਲ ਕਰਦਾ ਥੋੜੀ ਜਿਹੀ, ਪਰ ਸਿੱਧਾਂ ਦੇ ਸੈਂਕੜੇ ਸਵਾਲ ਨੇ ਬਾਬਾ ਜੀ ਨੂੰ। ਤੇ ਮੈਂ ਆਪ ਜੀ ਨੂੰ ਇੱਕ ਵਾਰੀ ਇਹ ਕਿਹਾ ਸੀ ਕਿ ਸਿੱਧਾਂ ਨੇ ਕਮਾਈ ਕੀਤੀ, ਐਵੇਂ ਸਟੇਜ ਤੇ ਕਹਿ ਦੇਣਾ
ਨਹੀਂ ਛੱਡੋ ਜੀ, ਉਹ ਤੇ ਐਵੇਂ ਕੰਨ ਪਾਟੇ ਜੀ, ਬਬੂਤੀ ਲਾਉਣ ਵਾਲੇ ਜੀ, ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਬੰਦਿਆਂ ਦੇ, ਉਹ ਇੱਕ ਤੇ ਮੰਗਤੇ ਨਹੀਂ, ਰਾਜਿਆਂ ਦੇ ਪੁੱਤਰ ਨੇ ਵਿੱਚੋਂ ਕਈ, ਰਾਜ ਪਾਗ ਛੱਡ ਕੇ ਗਏ ਨੇ। ਇਹ ਗੱਲ ਸਪਸ਼ਟ ਕਿ ਉਹ ਬੰਦੇ, ਮੈਂ ਉਹਨਾਂ ਦੀ ਕੋਈ ਪ੍ਰੋੜਤਾ ਨਹੀਂ ਕਰ ਰਿਹਾ, ਮੈਂ ਸਿਰਫ ਇੱਕ ਬੇਨਤੀ ਕਰ ਰਿਹਾ, ਜਿਹੜੇ ਬੰਦੇ ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਨ ਕਰ ਰਹੇ ਆ, ਉਹਨਾਂ ਬੰਦਿਆਂ ਦੀ ਸੁਰ ਦਾ ਲੇਵਲ ਕਿੰਨਾ ਕੁ ਉੱਚਾ ਹੋਵੇ। ਸਿੱਧ ਗੋਸ਼ਟ ਸਾਰੀ ਬਾਣੀ ਜਿਹੜੀ ਉਹ ਹੀ ਉਹਨਾਂ ਦੇ ਪ੍ਰਸ਼ਨ, ਉਹ ਰਾਜਿਆਂ ਦੇ ਪੁੱਤਰ ਨੇ, ਉਹ ਘਰੋਂ ਚੰਗੇ ਸਰ ਦੇ ਪੁੱਜ ਦੇ ਘਰਾਂ ਦੇ ਆਏ ਹੋਏ ਆ, ਪਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਅਖੀਰ ਜਦੋਂ ਅਚਲ ਹੋਈ ਗੋਸ਼ਟ ਤੇ ਉੱਥੇ ਉਹਨਾਂ ਨੇ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਿਹੜੇ ਕਈ ਕਈ ਸੌ ਸਾਲ ਦੀਆਂ ਉਮਰਾਂ ਵਾਲੇ, ਪ੍ਰਾਣਾਯਾਮ ਵਾਲੇ, ਰਿਧੀਆਂ ਸਿੱਧੀਆਂ ਵਾਲੇ, ਜਿਨ੍ਹਾਂ ਨੇ ਪਤਾ ਨੀ ਕਿੰਨੀ ਕੁ ਸਰਦੀ ਗਰਮੀ ਭੁੱਖ ਸਭ ਤੇ ਕਾਬੂ ਪਾਇਆ, ਪਰ ਅਖੀਰ ਤੇ ਉਹਨਾਂ ਨੇ ਇੱਕ ਜੁੱਟ ਹੋ ਕੇ ਕਿਹਾ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਸ਼ਬਦ ਕਹਿਣੇ, ਧੰਨ ਨਾਨਕ ਤੇਰੀ ਵੱਡੀ ਕਮਾਈ, ਪਿਆਰੋ ਇਹ ਕਮਾਈ ਵਾਲਾ ਹੀ ਕਹਿ ਸਕਦਾ, ਬਾਬਰ ਨਹੀਂ ਕਹਿ ਰਿਹਾ ਕਿ ਤੁਹਾਡੀ ਕਮਾਈ ਵੱਡੀ। ਸੱਜਣ ਪਹਿਲਾਂ ਠੱਗ ਸੀ, ਪਰ ਉਹਨੇ ਨਹੀਂ ਕਿਹਾ ਬਾਬਾ ਜੀ ਤੁਹਾਡੀ ਕਮਾਈ ਵੱਡੀ, ਖਿਮਾ ਕਰਿਓ ਭੂਮੀ ਇਹਨੇ ਨਹੀਂ ਕਿਹਾ। ਇਹਨਾਂ ਬੰਦਿਆਂ ਨੇ ਘਰੋਂ ਨਿਕਲ ਕੇ ਸਾਲਾਂ ਬੰਦੀ ਲਾ ਦਿੱਤੇ ਜੰਗਲਾਂ ਚ ਪਹਾੜਾਂ ਚ, ਕਮਾਈ ਕਰਨ ਵਾਲੇ ਨੇ ਕਿਹਾ ਦੁੱਖ ਸੁੱਖ ਸਰਦੀ ਗਰਮੀ ਭੁੱਖ ਪਿਆਸ ਤੇ ਕਾਬੂ ਅਸੀਂ ਵੀ ਪਾਇਆ, ਪਰ ਮੱਥਾ ਟੇਕ ਕੇ ਕਹਿ ਦੇਣੇ ਬਾਬਾ ਜੀ ਤੁਹਾਡੇ ਜਿੰਨੀ ਕਮਾਈ ਕਿਸੇ ਦੀ ਨਹੀਂ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਅਗਲਾ ਬਚਨ ਕੀਤਾ, ਵੱਡਾ ਪੁਰਖ ਪ੍ਰਗਟਿਆ। ਇਸ ਦਾ ਨੇ ਫੁਰਮਾਇਆ ਕਿ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ, ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਜੀ, ਗੱਲ ਚੱਲਦੀ ਪ੍ਰਸਾਦ ਦੀ, ਕਿਰਪਾ ਦੀ। ਉਂਝ ਵੈਸੇ ਆਪੋ ਆਪਣੇ ਸੁਭਾਅ ਨੇ, ਪ੍ਰਥਮ ਭਗਵਤੀ ਸਿਮਰ ਕਹਿ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਜਕਾਰੇ ਤੱਕ ਤਾਂ ਅਰਦਾਸ ਇੱਕੋ ਹੀ ਹੈ ਨਾ, ਪਰ ਗੁਰਮੁਖੋ ਸ਼ਬਦਾਵਲੀ ਇੱਕ ਹੋਣ ਦੇ ਬਾਵਜੂਦ ਵੀ ਸੁਰਤ ਦੀ ਅਰਦਾਸ ਇੱਕੋ ਜੀ ਨਹੀਂ। ਸ਼ਬਦਾਵਲੀ ਇੱਕੋ ਹੈ, ਪਰ ਸੁਰਤ ਕਰਕੇ ਹਰ ਇੱਕ ਬੰਦਾ ਜਿਹੜਾ ਉਹਦਾ ਵੱਖਰਾ ਵੱਖਰਾ ਪੱਧਰ ਹੈ। ਕੋਈ ਸੁਰਤ ਕਰਕੇ, ਖਿਮਾ ਕਰੋ, ਸੰਸਾਰ ਨੂੰ ਮੰਗਦਾ ਪਿਆ, ਕੋਈ ਸੁਰਤ ਕਰਕੇ ਵਡਿਆਈ ਮੰਗਦਾ, ਕੋਈ ਸੁਰਤ ਕਰਕੇ ਭਾਵੇਂ ਉੱਤੋਂ ਜ਼ਬਾਨ ਤੋਂ ਕਹਿੰਦਾ ਨਾ ਮਿਲੇ, ਪਰ ਅੰਦਰੋਂ ਪਦਾਰਥਾਂ ਦੀ ਮੰਗ ਹੈ। ਸੁਰਤ ਦਾ ਪੱਧਰ ਆਪੋ ਆਪਣਾ ਹੈ, ਪਰ ਇਹ ਵੀ ਸਤਿਗੁਰੂ ਮਿਹਰ ਕਰੇ ਕਿ ਪ੍ਰਸਾਦ ਮੰਗਣਾ ਹੀ ਪ੍ਰਸਾਦ ਕਿਰਪਾ ਚਾਹੀਦੀ ਹੈ, ਕਿਉਂਕਿ ਕਿਰਪਾ ਦੇ ਵਿੱਚ ਕੋਈ ਚੀਜ਼ ਬਾਕੀ ਬਚਦੀ ਹੀ ਨਹੀਂ, ਕਿਰਪਾ ਵਿੱਚ ਸਭ ਕੁਝ ਆ ਜਾਂਦਾ। ਮੈਂ ਖੈਰ ਉੱਥੇ ਸਿੱਧ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਆਏ, ਉਹਨਾਂ ਨੇ ਪ੍ਰਸ਼ਨ ਕੀਤਾ, ਉਹ ਇਹ ਸੀ ਕਿ ਆਪ ਜੀ, ਗੁਰੂ ਨਾਨਕ ਸਾਹਿਬ ਨੇ ਸੁਣਿਆ ਕਿ ਆਪ ਜੀ ਦੇ ਸਨਮੁਖ ਮੱਥਾ ਟੇਕ ਦਿੱਤਾ, ਮੱਥਾ ਟੇਕਦੇ ਸਨ ਹਜ਼ੂਰ, ਤੇ ਉਂਝ ਵੇਖੋ ਇਹ ਬਾਣੀ ਚ ਵੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦ ਹੈ, ਕਿ ਗੁਰੂ ਨਾਨਕ ਸਾਹਿਬ ਸਲਾਮਤ ਨੇ, ਦੇਹੀ ਵਿੱਚ ਨੇ, ਹਯਾਤੀ ਵਿੱਚ ਨੇ। ਉਹਨਾਂ ਨੇ ਆਪਣੇ ਚੇਲੇ ਨੂੰ ਰਹਿ ਰਾਸ ਦਾ ਅਰਥ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ। ਤੁਹਾਡੇ ਚ ਕਿਹੜਾ ਗੁਣ ਦੇਖਿਆ, ਸਵਾਲ ਕਰਨ ਵਾਲੇ ਸਨ। ਗੁਰੂ ਅੰਗਦ ਸਾਹਿਬ ਜੀ ਦਾ ਉੱਤਰ ਸੀ ਕਿ ਮੇਰੇ ਚ ਕਿਹੜਾ ਗੁਣ ਦੇਖਣਾ ਸੀ। ਇੱਕ ਬੱਚਾ ਮੰਨ ਲਓ ਕਿਤੇ ਪਿਆ ਹੈ, ਉਹਦੇ ਬਸਤਰ ਭਿੱਜੇ ਨੇ, ਤੇ ਲੰਘਣ ਵਾਲਾ ਰਾਹੀ ਉਹਦੇ ਤੇ ਤਰਸ ਖਾ ਕੇ ਉਹਨੂੰ ਚੁੱਕ ਲੈਂਦੇ ਨੇ, ਉਹਨੂੰ ਇਸ਼ਨਾਨ ਪਾਣ ਕਰਾਉਂਦਾ, ਸੁੰਦਰ ਬਸਤਰ ਪਹਿਨਾ ਦਿੰਦਾ ਤੇ ਆਪਣੀ ਝੋਲੀ ਵਿੱਚ ਬਿਠਾ ਲੈਂਦਾ। ਹੁਣ ਇਹਦੇ ਵਿੱਚ ਇਹ ਪੁੱਛੋ ਵੀ ਬੱਚੇ ਦੀ ਘਾਲਣਾ ਕੀ, ਇਹ ਸਵਾਲ ਹੀ ਕੋਈ ਨਹੀਂ। ਕਹਿਣ ਲੱਗੇ ਬੱਚੇ ਦੀ ਕੋਈ ਘਾਲਣਾ ਨਹੀਂ, ਘਾਲਣਾ ਉਹਦੀ ਜਿਹਨੇ ਕਿਰਪਾ ਕਰਕੇ ਚੁੱਕ ਲਿਆ ਹੈ। ਫਿਰ ਬੇਨਤੀ ਸੁਣਿਓ, ਬਖਸ਼ਿਸ਼ ਉਹਦੀ ਹੈ, ਉਹਦੀ ਕਿਰਪਾ ਹੈ। ਕਹਿੰਦੇ ਸਾਡੇ ਕੋਲ ਕੁਝ ਨਹੀਂ, ਇਹ ਸਿਰਫ ਗੁਰੂ ਸਾਹਿਬ ਦੀ ਕਿਰਪਾ। ਇਸੇ ਕਰਕੇ ਪਿਆਰਿਓ ਮੈਂ ਕਈ ਵਾਰੀ ਸੋਚਣਾ ਕਿ ਗੁਰਮੁਖ ਵਿਦਵਾਨ 523-24 ਵਾਰ ਇਸ ਮੰਗਲ ਨੂੰ ਕਹਿੰਦੇ ਆ। ਗੁਰਮੁਖੋ ਜਿਹੜਾ ਸੈਂਕੜੇ ਵਾਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਆਇਆ, ਏਕੋ ਓੰਕਾਰ ਸਤਿਗੁਰ ਪ੍ਰਸਾਦ, ਏਕੋ ਓੰਕਾਰ ਸਤਿਗੁਰ ਪ੍ਰਸਾਦ, ਮੈਨੂੰ ਇੰਜ ਪ੍ਰਤੀਤ ਹੁੰਦਾ ਇਹ ਸਿੱਖ ਦੇ ਅੰਦਰ ਦੀ ਅਰਦਾਸ ਹੈ
ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਇੱਕ ਨਾਲ ਮਿਲਾਪ ਹੁੰਦਾ ਹੈ। ਅਗਲੇ ਬਚਨ ਨੇ ਸ੍ਰੀ ਰਾਗ, ਇਹ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ ਪਹਿਲਾ। ਅੱਗੇ ਹੈ ਪਾਠ ਜੀ ਪਾਹਰੇ, ਪੱਪਾ ਹਾ ਰਾਰੇ ਨੂੰ ਲਾ, ਸਿਆਰੀ ਨੀ ਲੱਗੀ ਹਾਏ ਨੂੰ, ਪਾਹਰੇ ਪਹਿਰ ਹੋ ਗਿਆ ਇਹਦਾ ਮਤਲਬ, ਬਹੁ ਵਚਨ, ਮਹੱਲਾ ਪਹਿਲਾ, ਇਹਦਾ ਅਰਥ ਆਪ ਜਾਣੋ ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਘਰ ਪਹਿਲਾ, ਤੇ ਇਸ ਨੂੰ ਗਾਣਾ ਘਰ ਪਹਿਲੇ ਦੇ ਵਿੱਚ ਹੈ। ਹੁਣ ਥੋੜਾ ਜਿਹਾ ਆਪਾਂ ਦੇਖ ਲਈਏ, ਇੱਥੋਂ ਦੇ ਬੱਚੇ ਦੇਸੀ ਮਹੀਨੇ ਦਾ ਕਿਸੇ ਨੂੰ ਕੋਈ ਪਤਾ ਨਹੀਂ, ਹੈ ਨਾ, ਬਹੁਤ ਘੱਟ। ਹੁਣ ਜਦੋਂ ਇਹ ਪਹਿਰੇ ਸ਼ਬਦ ਆ ਗਿਆ, ਜਿੰਨਾ ਮਰਜ਼ੀ ਆਧੁਨਿਕ ਯੁੱਗ ਵਿੱਚ ਚਲੇ ਜਾਓ, ਪਰ ਗੁਰਬਾਣੀ ਦੇ ਅਰਥ ਬੋਧ ਵਾਸਤੇ ਸਾਨੂੰ ਇਹਨਾਂ ਦੀ ਬਰੀਕੀ ਵਿੱਚ ਜਾਣਾ ਪਏਗਾ ਵੀ ਪਹਿਰ ਕੀ ਨੇ। ਹੁਣ ਦੇਖੋ ਆਪ ਜੀ ਪਾਠ ਕਰਦੇ ਹੋ, ਚਾਰ ਪਹਿਰ ਦਿਨ ਉਹਨੇ ਅਰਦਾਸ ਵੀ ਕਰਨੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਚਾਰ ਪਹਿਰ ਦਿਨ ਸੁੱਖ ਨਾਲ ਬਤੀਤ ਹੋਇਆ, ਚਾਰ ਪਹਿਰ ਰਾਤ ਆਏ, ਪਹਿਰ ਰਾਤ ਆਈ ਹੈ, ਤੇ ਅਗਲਾ ਪੁੱਛ ਸਕਦਾ ਬੱਚਾ ਵੀ ਇਹ ਚਾਰ ਪਹਿਰ ਕੀ ਹੁੰਦੇ ਨੇ, ਵੀ ਇਹ ਸ਼ਬਦਾਵਲੀ ਸਾਰੇ ਵਰਤਨੇ ਆ, ਪਹਿਰ ਕੀ ਹੁੰਦੇ ਨੇ। ਤੇ ਆਪਾਂ ਅੱਜ ਦੇ ਪਰਿਪੇਖ ਚ ਇਹੀ ਕਹਾਂਗੇ ਵੀ ਕਾਕਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿੰਨ ਤਿੰਨ ਘੰਟਿਆਂ ਦਾ ਜਿਹੜਾ ਸਮਾਂ ਉਹ ਇੱਕ ਇੱਕ ਪਹਿਰ ਹੁੰਦਾ ਹੈ, ਤਿੰਨ ਘੰਟੇ ਇੱਕ ਪਹਿਰ ਬਣਦੇ ਨੇ। ਪਰ ਫਿਰ ਵੀ ਇਹ ਵੀ ਅਸੀਂ ਅਰਥ ਕਰ ਲੱਗੇ ਹਾਂ ਇਹ ਇੱਧਰ ਦੀ ਗਿਣਤੀ ਮਿਣਤੀ ਨਾਲ, ਘੰਟਿਆਂ ਮਿੰਟਾਂ ਸਕਿੰਟਾਂ ਨਾਲ, ਪਰ ਉਸ ਵਕਤ ਜਿਹੜੀਆਂ ਘੜੀਆਂ ਤੇ ਕੋਈ ਹੈ ਨਹੀਂ ਸਨ, ਨਾ ਮਸ਼ੀਨੀ ਘੜੀ ਸੀ। ਉਸ ਵਕਤ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਗਿਣਤੀ ਕੀਤੀ ਗਈ, ਆਪ ਜੀ ਨੂੰ ਕਈ ਵਾਰੀ ਬੇਨਤੀ ਕੀਤੀ ਹੈ, ਉਹ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਸੋਹਿਲਾ ਸਾਹਿਬ ਵਿੱਚ ਕੀਤੀ ਹੈ। ਵਿਸ਼ਵੇ ਚਸ਼ਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਵਾ, ਪਿਆਰਿਓ ਇਹ ਸਾਰੀ ਗਿਣਤੀ ਬੜੀ ਵਾਰੀ ਅਸੀਂ ਅਰਥ ਕੀਤੇ ਆ। ਮੈਂ ਫਿਰ ਅੱਜ ਰਿਪੀਟ ਕਰ ਦੇਣਾ ਵੀ ਇਹ ਰੋਜ਼ ਪੜ੍ਹਦੇ ਹਾਂ, ਵਿਸ਼ਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼। ਥੋੜਾ ਜਿਹਾ ਸਾਨੂੰ ਹੁਣ ਇਸ ਘੜੀ ਨੂੰ ਆਪਾਂ ਕਹਾਂਗੇ ਵੀ ਸਕਿੰਟ ਮਿੰਟ ਘੰਟੇ ਇਸ ਤੇ ਹੀ ਕਰਨੇ, ਪਰ ਜਦੋਂ ਗੁਰਬਾਣੀ ਚ ਵੇਖਾਂਗੇ ਸਮੇਂ ਦੀ ਸਭ ਤੋਂ ਛੋਟੀ ਇਕਾਈ ਜਿੱਥੋਂ ਸ਼ੁਰੂਆਤ ਆਪਾਂ ਕਰਨੇ, ਮੈਂ ਸਿੱਧਾ ਸ਼ਬਦ ਕਹਿ ਲਾ, ਉਸ ਤੋਂ ਅੱਗੇ ਵੀ ਜਾਇਆ ਜਾ ਸਕਦਾ, ਵਿਗਿਆਨਕ ਤੇ ਉਸ ਤੋਂ ਅੱਗੇ ਵੀ ਨਿਕਲ ਗਿਆ ਸਮੇਂ ਦੀ ਗੱਲ ਕਰਦੇ, ਸਭ ਤੋਂ ਛੋਟੀ ਇਕਾਈ ਇੱਕ ਨਿਮਕ ਹੈ। ਨਿਮਕ ਦਾ ਅਰਥ ਹੈ ਉਹਨਾਂ ਕੁ ਸਮਾਂ ਜਿੰਨਾ ਕੁ ਤੰਦਰੁਸਤ ਬੰਦੇ ਨੂੰ ਅੱਖ ਦੀ ਪੋਪਟੀ ਝਮਕਣ ਲੱਗਿਆ ਲੱਗਦਾ, ਅੱਖ ਝਮਕਣ ਦਾ ਸਮਾਂ ਅਸੀਂ ਨਿਮਕ ਕਹਿੰਦੇ। ਹੁਣ ਜਿਹੜੇ ਵਿਸ਼ਵੇ ਚਸਿਆਂ ਨੇ ਉਹਨਾਂ ਦੀ ਗਿਣਤੀ ਉਹਨਾਂ ਨੇ ਅੱਖ ਤੋਂ ਸ਼ੁਰੂ ਕੀਤੀ। ਫਿਰ ਬੇਨਤੀ ਸੁਣਿਓ, ਮੈਂ ਅਰਜ਼ ਕੀਤੀ ਘੜੀ, ਹਾਂ ਇੱਕ ਘੜੀ ਦਾ ਜ਼ਿਕਰ ਕੀਤਾ ਗੁਰਦੇਵ ਨੇ, ਪੰਨ ਘੜੀ, ਆ ਪਾਣੀ ਦੀ ਘੜੀ ਇੱਕ ਹੁੰਦੀ ਸੀ ਜੀ, ਆਪ ਜੀ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਚ ਆਉਂਦਾ, ਕੋ ਰਹਿ ਨਾ ਭਰੀਐ ਪਾਈਐ, ਇਹ ਆਪਣਾ ਜੀ ਮਹਾਰਾਜ ਦੀਆਂ ਲਾਹਣੀਆਂ ਸ਼ੁਰੂ ਇੱਥੋਂ ਹੁੰਦੀਆਂ ਨੇ। ਧਨ ਸਰੰਦਾ ਸੱਚਾ ਪਾਤਸ਼ਾਹ ਜਿਗ ਜਿਨ ਜਗ ਧੰਦੈ ਲਾਇਆ, ਮੋਲਤ ਪੁੰਨੀ ਪਾਈ ਭਰੀ, ਜਾਨੀ ਜਿਹੜਾ ਘੱਤ ਚ ਲਾਇਆ ਪਾਈ ਭਰੀ, ਕੋ ਰਹਿ ਨਾ ਭਰੀਐ ਪਾਈਐ, ਪਾਈ ਦਾ ਅਰਥ ਪਿਆਲੀ। ਉਸ ਵਕਤ ਕੀ ਕਰਦੇ ਸਨ ਕਿ ਪਿਆਲੀ ਲੈ ਕੇ ਜਾਂ ਮਿੱਟੀ ਦੀ ਪਿਆਲੀ, ਉਹਦੇ ਥੱਲੇ ਤਲੇ ਵਾਲੇ ਪਾਸੇ ਬਰੀਕ ਜਿਹਾ ਛੇਕ ਕੀਤਾ ਜਾਂਦਾ ਸੀ, ਤੇ ਉਸ ਪਿਆਲੀ ਨੂੰ ਉਹ ਪਾਈ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰ ਰਹੇ ਆ, ਉਸ ਪਾਈ ਨੂੰ ਉਸ ਪਿਆਲੀ ਨੂੰ ਪਾਣੀ ਉੱਤੇ ਰੱਖ ਦਿੰਦੇ ਸਨ। ਉਹ ਕੀ ਹੁੰਦਾ ਸੀ, ਉਹਦੇ ਸੁਰਾਖ ਦੇ ਵਿੱਚੋਂ ਪਾਣੀ ਪਿਆਲੀ ਵਿੱਚ ਭਰਨ ਲੱਗ ਪੈਂਦਾ ਸੀ। ਕੋਈ ਸ਼ਬਦ ਆਪਾਂ ਗੁਰੂ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ ਕਰ ਰਹੇ, ਤੇ ਮੈਂ ਕੋਈ ਵਿਦਵਤਾ ਦੀ ਦਮਗਾ ਜਾ ਨਹੀਂ ਮਾਰ ਰਿਹਾ, ਮੇਰਾ ਤੇ ਇੱਕੋ ਹੀ ਤਰਲਾ ਉਹ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਦਾ ਇੰਨਾ ਖਜ਼ਾਨਾ ਪਿਆ ਜੇ ਦੁਆਈ ਰੱਬ ਦੀ, ਇਸ ਨੂੰ ਇਹਦੇ ਵੱਲ ਧਿਆਨ ਜ਼ਰੂਰ ਦਿਓ। ਤਾਂ ਬਾਕੀ ਗੱਲਾਂ ਜਿਹੜੀਆਂ ਨੇ ਇਹਨਾਂ ਮਸਲਿਆਂ 'ਚ ਆਪਾਂ ਕੀਮਤੀ ਸਮਾਂ ਗਵਾਉਂਦੇ ਹਾਂ। ਵਾਹਿਗੁਰੂ ਜੀ, ਹੁਣ ਜਦੋਂ ਪਿਆਲੀ ਭਰ ਜਾਂਦੀ ਸੀ ਤੇ ਉਹਨੇ ਡੁੱਬਣਾ ਹੀ ਡੁੱਬਣਾ, ਉਹ ਜਦੋਂ ਪਾਣੀ ਬਰੀਕ ਮੋਰੀ ਰਾਹੀਂ ਸੁਰਾਖ ਰਾਹੀਂ ਭਰਿਆ ਗਿਆ, ਪਿਆਲੀ ਡੁੱਬ ਗਈ, ਸਿਆਣੇ ਬੰਦੇ ਫਿਰ ਨੋਟ ਕਰ ਲੈਂਦੇ ਸਨ ਇਹਨੂੰ ਕਿੰਨੇ ਪਹਿਰ 'ਚ ਡੁੱਬੀ, ਕਿੰਨਾ ਸਮਾਂ ਲੱਗਾ, ਕਿੰਨੀਆਂ ਘੜੀਆਂ ਲੱਗੀਆਂ,
ਹੁਣ ਉੱਥੇ ਮਹਾਰਾਜ ਕਹਿੰਦੇ ਨੇ ਇੱਥੇ ਉੱਥੇ ਸਮੇਂ ਦੀ ਗੱਲ ਨੀ, ਉੱਥੇ ਇਹ ਸਮਝਾ ਰਹੇ ਆ ਕਿ ਜਿਹੜੀ ਪਿਆਲੀ ਨੇ ਪਾਣੀ ਭਰਨਾ ਸਮੇਂ ਨਾਲ ਉਹਨੇ ਡੁੱਬ ਜਾਣਾ, ਤੇ ਬੰਦਿਆ ਜਿਹੜਾ ਸਰੀਰ ਤੂੰ ਲਈ ਬੈਠਾ ਇਹ ਵੀ ਪਿਆਲੀ ਹੈ, ਜਿੱਦਣ ਇਹ ਭਰੇਗੀ ਮੌਤ ਨੇ ਇਹਨੂੰ ਵੀ ਡੁਬੋ ਦੇਣਾ ਹੈ। ਉੱਥੇ ਭਾਵ ਮੌਤ ਤੋਂ ਹੈ, ਪਰ ਥੋੜਾ ਜਿਹਾ ਆਈਏ ਅਸੀਂ ਗੱਲ ਪਹਿਰ ਦੀ ਕਰ ਰਹੇ ਹਾਂ ਨਾ। ਮਹਾਰਾਜ ਜੀ ਨੇ ਬਚਨ ਕੀਤੇ, ਵਿਸ਼ਵੇ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਂ ਹੋਵਾ, ਅੱਖ ਨੂੰ 15 ਵਾਰੀ ਅੱਖ ਚਮਕੀ ਜਾਏ। ਇਉਂ ਕਹਿ ਲਓ ਅੱਖ ਦੇ 15 ਫੋਰ ਇੱਕ ਵਿਸਾ ਬਣਦਾ ਹੈ, 15 ਵਿਸ਼ੇ ਇਕੱਠੇ ਕਰ ਲਓ ਤੇ ਇੱਕ ਚਸਾ ਬਣਦਾ ਹੈ, 30 ਚਸੇ ਇਕੱਠੇ ਹੋ ਜਾਣ ਤੇ ਇੱਕ ਪਲ ਬਣਦਾ, 60 ਪਲ ਇਕੱਠੇ ਹੋ ਜਾਣ ਤੇ ਇੱਕ ਘੜੀ ਬਣਦੀ ਹੈ, 7.5 ਘੜੀਆਂ ਹੋ ਜਾਣ ਤੇ ਇੱਕ ਪਹਿਰ ਬਣਦਾ। ਜਿਹੜੀ ਗੱਲ ਆਪਾਂ ਕਰਨ ਲੱਗੇ ਅੱਜ, 7.5 ਘੜੀਆਂ ਹੋ ਜਾਣ ਤੇ ਇੱਕ ਪਹਿਰ ਬਣਦਾ, ਤੇ ਗੁਰਮੁਖੋ 8 ਪੈਰ ਇਕੱਠੇ ਹੋ ਜਾਣ ਤੇ ਦਿਨ ਤੇ ਰਾਤ ਬਣਦਾ। ਇਹ 8 ਪੈਰ 7 ਵਾਰੀ ਆ ਜਾਣ ਤਾਂ 7 ਵਾਰ ਬਣਦੇ ਆ, ਇਸ ਤੋਂ ਅੱਗੇ ਮਕੀਨੇ ਬਣਦੇ ਆ, ਸਮਾਂ ਵਿਸਤਾਰਨ ਲੱਗੇ ਤੁਰਿਆ ਜਾਂਦਾ। ਕਿਉਂਕਿ ਤਾਂ ਮੈਂ ਬੇਨਤੀ ਕੀਤੀ ਸ਼ਬਦ ਆ ਪਹਾਰੇ, ਇਹਦਾ ਮਤਲਬ ਅਸੀਂ ਪੰਜਾਬੀ ਚ ਬੋਲਾਂਗਾ ਪਹਿਰ। ਆਹ ਜਿਹੜੇ ਪਹਿਰ ਨੇ ਇਹਨੂੰ ਸਤਿਗੁਰਾਂ ਨੇ ਤੇ ਸ਼ਬਦ ਵਰਤਿਆ, ਇੱਕ ਤਾਂ 4 ਪਹਿਰ ਦੱਸੇ ਆ ਤੇ ਰਾਤ ਦੇ ਦੱਸੇ ਆ। ਜਿਹੜੀ ਭਾਈ ਬਾਲੇ ਵਾਲੀ ਸਾਖੀ ਹੈ ਤੇ ਪੁਰਾਤਨ ਜਨਮ ਸਾਖੀ ਵਿੱਚ ਇਸ ਸ਼ਬਦ ਦੀ ਭੂਮਿਕਾ, ਅਸਲ ਚ ਯੂਪੀ ਵਿੱਚ ਜਿਹੜਾ ਨਾਨਕਪੁਰੀ ਟਾਂਡਾ ਹੈ ਨਾ, ਇਹ ਉੱਥੇ ਕਿਹਾ ਜਾਂਦਾ ਸ਼ਬਦ ਉਚਾਰਨ ਕੀਤਾ। ਕੋਈ ਸੱਜਣ ਦੀ ਭੂਮਿਕਾ ਦਿੰਦੇ ਆ ਕਸ਼ਮੀਰ ਵਾਲੇ ਪਾਸੇ, ਪਰ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਕਿਹਾ ਜਾਂਦਾ ਕਿ ਵਣਜਾਰੇ ਨੂੰ ਸੰਬੋਧਨ ਕਰਕੇ ਕਿ ਘਰ ਪੁੱਤਰ ਦਾ ਜਨਮ ਹੋਇਆ, ਖੁਸ਼ੀ ਬੜੀ ਮਨਾ ਰਹੇ ਸਨ। ਮੈਂ ਤਾਂ ਕਿਹਾ ਵੀ ਸੰਪਰਦਾਇ ਸਾਡੀ ਭੂਮਿਕਾ ਇਸ ਤਰ੍ਹਾਂ ਬਾਈ ਦਿਖੇ, ਘਰ ਪੁੱਤਰ ਹੋਇਆ ਬੜੀ ਖੁਸ਼ ਸਨ, ਬੜੇ ਪ੍ਰਸੰਨ ਸਨ, ਮਤਲਬ ਪੁੱਛੋ ਕੋਈ ਨਾ ਜੀ, ਨੱਚ ਰਹੇ ਨੇ ਟੱਪ ਰਹੇ ਨੇ ਜਿਵੇਂ ਬੰਦਿਆਂ ਦਾ ਸੁਭਾਅ ਹੈ। ਜਿੰਨਾ ਬੰਦਾ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ, ਇਹਦੇ ਵਿਪਰੀਤ ਯਾਦ ਰੱਖਿਓ, ਜਿੱਦਣ ਦੁੱਖ ਹੁੰਦਾ ਓਨਾ ਹੀ ਉਹ ਧੌਣ ਛੱਡ ਕੇ ਧਰਤੀ ਵਿੱਚ ਧਸ ਜਾਂਦਾ। ਇਹ ਬੜੀ ਸਿੱਧੀ ਜੀ ਗੱਲ ਹੈ। ਜਿਹੜਾ ਬੰਦਾ ਖੁਸ਼ੀ ਚ ਫੁੱਲਿਆ ਨਹੀਂ ਸਮਾਉਂਦਾ, ਉਹ ਬੰਦਾ ਦੁੱਖ ਕਦੀ ਬਰਦਾਸ਼ਤ ਨਹੀਂ ਕਰ ਸਕੇਗਾ, ਕਿਉਂਕਿ ਜਿਹਦੇ ਤੋਂ ਸੁੱਖ ਬਰਦਾਸ਼ਤ ਨਹੀਂ ਨਾ ਹੋਇਆ, ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਤੋਂ ਦੁੱਖ ਬਰਦਾਸ਼ਤ ਹੋ ਜਾਏ। ਪਰ ਗੁਰਮੁਖ ਐਸਾ ਨਹੀਂ, ਉਹ ਬੜੇ ਖੁਸ਼ ਸਨ, ਪ੍ਰਸੰਨ ਸਨ, ਤੇ ਜਦੋਂ ਪਤਾ ਲੱਗਾ ਤੇ ਮਹਾਰਾਜ ਜੀ ਨੇ ਇੰਨੀ ਗੱਲ ਕਹੀ ਵੀ ਕਰਜ਼ਾਈ ਆਇਆ ਸਵੇਰੇ ਤੁਰ ਜਾਣ, ਉਹ ਬੱਚੇ ਦੀ ਸਵੇਰੇ ਮੌਤ ਹੋ ਗਈ। ਕੁਝ ਗੁਰਮੁਖ ਕਹਿੰਦੇ ਆ ਵੀ ਉਹਨੂੰ ਮਹਾਰਾਜ ਨੇ ਜੀ ਦਾਨ ਦਿੱਤਾ, ਇਹ ਸ਼ਬਦ ਕਿਹਾ ਜਾਂਦਾ ਉੱਥੇ ਉਚਾਰਨ ਕੀਤਾ। ਪਰ ਇਹਦੇ ਨਾਲ ਤਾਂ ਗੁਰੂ ਰਾਮਦਾਸ ਦੇ ਵੀ ਅੱਗੇ ਪੈਰੇ ਨੇ, ਗੁਰੂ ਅਰਜਨ ਦੇਵ ਦੇ ਵੀ ਪੈਰੇ ਨੇ, ਪਰ ਅਸੀਂ ਸਾਖੀ ਨੂੰ ਖੰਡਨ ਨਹੀਂ ਕਰਾਂਗੇ। ਮੈਂ ਬੇਨਤੀ ਕਰਾਂਗਾ ਇੱਥੇ ਫਿਰ ਕੱਲਾ ਉਸ ਵਣਜਾਰਿਆਂ ਨੂੰ ਨਹੀਂ, ਇੱਥੇ ਹਰ ਜੀਵ ਨੂੰ ਕਿਹਾ। ਸਤਿਗੁਰਾਂ ਨੇ ਇੱਥੇ 4 ਪਹਿਰ ਜ਼ਿੰਦਗੀ ਦੇ ਬਣਾਏ ਆ, ਪਰ ਸ਼ਬਦ ਰਹਿਣ ਵਰਤੇ ਆ ਥੋੜ੍ਹਾ, ਕਿਉਂਕਿ ਪਹਿਲਾਂ ਲਫ਼ਜ਼ੀ ਅਰਥ ਆਪਾਂ ਕਰ ਲਈ, ਪਹਿਲ ਹੈ ਪਹਿਰ ਹੈ, ਰਹਿਣ ਕੈ ਵਣਜਾਰਿਆ ਮਿੱਤਰਾ, ਫਿਰ ਅਰਥੀ ਪਹਿਲੇ ਦਾ ਅਰਥ ਸਮਝ ਗਿਆ, ਪਹਿਲਾ ਆਪਣਾ ਆਪਣੀ

0: ਪਹੁੰਚੇ। ਸਵੇਰੇ ਕਹਿੰਦਾ ਅੱਜ ਪਤਾ ਹੀ ਕੋਈ ਨੀ ਲੱਗਾ ਕਦੋਂ 10 ਘੰਟੇ ਨਿਕਲ ਗਏ। ਮਹਾਰਾਜ ਕਹਿੰਦੇ ਜਦੋਂ ਡੂੰਘੀ ਨੀਂਦ ਕੋਈ ਸੌਂਦਾ ਉਦੋਂ ਰਾਤ ਨਿਕਲਦੀ ਹੈ, ਘੜੀਆਂ ਉਸ ਤਰ੍ਹਾਂ ਚੱਲਦੀਆਂ ਨੇ, ਪਰ ਕਹਿੰਦਾ ਪਤਾ ਨੀ ਲੱਗਾ ਜਦੋਂ ਬੰਦਾ ਮਾਇਆ ਦੀ ਗਹਿਰੀ ਨੀਂਦ ਸੁੱਤਾ ਹੋਵੇ ਉਦੋਂ ਪਤਾ ਹੀ ਕੋਈ ਨੀ ਲੱਗਦਾ ਕਦੋਂ ਬਚਪਨ ਸ਼ੁਰੂ ਹੋਇਆ ਤੇ ਕਦੋਂ ਬੁਢੇਪਾ ਆ ਗਿਆ ਤੇ ਕਦੋਂ ਮੰਜੀ ਉੱਤੇ ਪੈ ਗਿਆ, ਕਿਉਂਕਿ ਨਿਕਲ ਗਈ ਰਾਤ ਨਾ। ਇੱਥੇ ਰਹਿਣ ਦਰਤ ਪੂਰੀ ਜ਼ਿੰਦਗੀ ਨੂੰ ਕਰਾਂਗੇ। ਮਹਾਰਾਜ ਨੇ ਕਿਹਾ ਪਹਿਲਾ ਪਹਿਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ। ਇਹ ਮੈਂ ਥੋੜੇ ਜਿਹਾ ਅਰਥ ਹੋਰ ਕਰ ਦੇਣਾ, ਅਸ ਇਹ ਇਕੱਲੇ ਬਣ ਜਾ ਰਹੇ ਉਹ ਨਹੀਂ, ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਸਰਬ ਸਾਂਝਾ ਉਪਦੇਸ਼ ਹੈ। ਜੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦਾ ਸਾਂਝੀ ਸਗਲ ਜਹਾਨ ਹੈ ਪੂਰੇ ਜਹਾਨ ਦੇ। ਦੇਖੋ ਅਸੀਂ ਜਿੰਨੇ ਹਾਂ ਇਕੱਲਾ ਸਿੱਖ ਨਾਲ ਜੋੜ ਕੇ ਨਹੀਂ ਦੇਖਣਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਾਂਗੇ ਆਪਾਂ ਸਾਰੇ, ਆ ਜਿਹੜਾ ਬੱਚਾ ਮਾਂ ਦਾ ਦੁੱਧ ਚੁੰਘਦਾ ਉਹਦੇ ਤੋਂ ਲੈ ਕੇ ਤੇ ਜਿਹੜਾ 100 ਸਾਲ ਦਾ ਬਜ਼ੁਰਗ ਘਰ ਬੈਠਾ ਨਾ ਉਹਦੇ ਤੱਕ, ਹਰ ਜੀਵ ਜਿਹੜਾ ਉਹ ਵਪਾਰੀ ਹੀ ਬਣ ਕੇ ਆਇਆ। ਹਰ ਬੰਦਾ ਵਪਾਰੀ ਵਣਜ ਕਰਨਾ ਹੈ। ਬਾਬਾ ਜੀ ਦਾ ਇੱਕ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ, ਉਹ ਹੈ ਦੋਏ ਦੀਵੇ 14 ਹੱਟ ਨਾਲੇ ਜੇਤੇ ਜੀ ਤੇਤੇ ਵਣਜਾਰੇ। ਮੈਂ ਇਹਦੇ ਅਖਰੀ ਅਰਥ ਕਰ ਦਿੰਦਾ, ਦੋਏ ਦੀਵੇ ਲਫਜ਼ੀ ਅਰਥ ਨੇ ਦੋ ਦੀਵੇ, ਇਹਦਾ ਭਾਵ ਅਰਥ ਹੈ ਚੰਦਰਮਾ ਤੇ ਸੂਰਜ, ਦੋ ਦੀਵੇ ਇਹਦਾ ਅਰਥ ਹੋ ਗਿਆ ਦਿਨ ਤੇ ਰਾਤ। ਦੋਏ ਦੀਵੇ ਪਰਮਾਤਮਾ ਨੇ ਦੋ ਦੀਪਕ ਦਿੱਤੇ ਨੇ, 14 ਹੱਟ ਨਾਲੇ 14 ਤਬਕ, ਜੋ ਇਸਲਾਮ ਕਹਿੰਦੀ 14 ਤਬਕ, 7 ਪਤਾਲ ਤੇ 7 ਆਕਾਸ਼, ਪਰ ਇਹਦਾ ਸਿੱਧਾ ਅਰਥ ਕਰਨਾ ਜੋ ਕੁਝ ਪਰਮਾਤਮਾ ਸਿਰਜੇ। ਦੋਏ ਦੀਵੇ 14 ਖੱਟ ਨਾਲੇ, ਖੱਟ ਨਾਲੇ ਦਾ ਅਰਥ ਹੈ ਬਾਜ਼ਾਰ ਖੱਟੀਆਂ, ਇਹ ਜਿੰਨੀ ਸ੍ਰਿਸ਼ਟੀ ਹੈ ਹੱਟੀ ਹੈ, ਜੇਤੇ ਜੀ ਤੇਤੇ ਬਣ ਜਾ ਰਹੇ। ਚਾਹੇ ਕੋਈ ਮੁਸਲਮਾਨ ਕਹੋ, ਹਿੰਦੂ ਕਹੋ, ਗੋਰਾ ਕਹੋ, ਕਾਲਾ ਕਹੋ, ਜੇ ਆਤਮਕ ਜੀਵ ਦੇ ਤੌਰ ਤੇ ਦੇਖੋਗੇ, ਜੀਵ ਆਤਮਾ ਦੇ ਤੌਰ ਤੇ ਹਰ ਬੰਦਾ ਜਿਹੜਾ ਇਸ ਪਲੈਨਟ ਚ ਪੈਦਾ ਹੋਇਆ, ਯਾਦ ਰੱਖੋ ਵਪਾਰੀ ਹੀ ਬਣ ਕੇ ਆਇਆ। ਜੇਤੇ ਜੀ ਤੇਤੇ ਬਣ ਜਾ ਰਹੇ, ਖੁੱਲੇ ਹੱਟ ਹੋਵਾਂ ਵਪਾਰ, ਜਿੱਦਣ ਦੀ ਇਹ ਸ੍ਰਿਸ਼ਟੀ ਸਾਜੀ ਪਿਆਰਿਓ ਉਦਣ ਦਾ ਵਪਾਰ ਸ਼ੁਰੂ ਹੋ ਗਿਆ। ਜੋ ਪਹੁੰਚੇ ਸੋ ਚੱਲਣ ਹਾਰ, ਜਿਵੇਂ ਬੰਦਾ ਬਾਜ਼ਾਰ ਜਾਂਦਾ, ਮੰਨ ਲਓ ਆਪਾਂ ਸਟੋਰ ਜਾਂਦੇ, ਅੱਜ ਕੱਲ੍ਹ ਇਹ ਸ਼ਬਦ ਵਰਤੀਏ, ਆਪਾਂ ਕਹਿੰਦੇ ਫਟਾਫਟ ਕੰਮ ਨਿਬੇੜੋ ਘਰ ਜਾਣਾ। ਮਹਾਰਾਜ ਕਹਿੰਦੇ ਜਿਹੜਾ ਸਟੋਰ ਚ ਆਇਆ ਉਹਨੇ ਵਾਪਸ ਜਾਣਾ ਹੀ ਜਾਣਾ, ਜਿਹੜਾ ਬੰਦਾ ਬਾਜ਼ਾਰ ਤੇ ਦੁਕਾਨ ਤੇ ਆਇਆ ਉਹਨੇ ਵਾਪਸ ਜਾਣਾ। ਇਹ ਖੱਟੀਆਂ ਖੁੱਲੀਆਂ ਨੇ, ਜਿੰਨੇ ਵਪਾਰੀ ਆਇਆ ਪਿਆਰਿਓ ਕਿਸੇ ਨੇ ਟਿੱਕੇ ਨਹੀਂ ਰਹਿਣਾ, ਇਸ ਬਾਜ਼ਾਰ ਨੂੰ ਸਾਰਿਆਂ ਨੇ ਛੱਡ ਕੇ ਹੀ ਜਾਣਾ। ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਖੱਟ ਹੋਵਾ ਵਪਾਰ, ਜੋ ਪਹੁੰਚੇ ਸੋ ਚੱਲਣ ਖਾਰ, ਜਿਹੜਾ ਆਇਆ ਉਹ ਜਾਏਗਾ। ਧਰਮ ਦਲਾਲ ਪਾਏ ਨਿਸ਼ਾਨ, ਇਸ ਬੇਨਤੀ ਨੂੰ ਸੁਣਿਓ। ਧਰਮ ਜਿਹੜਾ ਹੈ, ਚਲੋ ਇੱਕ ਤਾਂ ਆਹ ਸ਼ਬਦ ਵਰਤੇ ਨਾ ਜਿਹੜੇ ਅਸੀਂ ਮਜ਼ਹਬ ਕਹਿੰਦੇ ਹਾਂ, ਸਿੱਖ ਹਿੰਦੂ ਮੁਸਲਮਾਨ ਜਿਹੜੇ ਆਪਾਂ ਕਹਿੰਦੇ ਹਾਂ, ਕਿੰਨੇ ਧਰਮ ਨੇ, ਪਰ ਯਾਦ ਰੱਖਿਓ ਇੱਥੇ ਧਰਮ ਦਲਾਲ ਕੀ ਧਰਮ ਰਾਜ ਕਰ ਰਹੇ ਆ। ਪਰਮਾਤਮਾ ਦਾ ਬਣਾਇਆ ਹੋਇਆ ਅਟਲ ਕਾਨੂੰਨ, ਜਿਹੜਾ ਸੱਚੀ ਮੁੱਚੀ ਇੱਕ ਪੱਤਾ ਵੀ ਨਹੀਂ ਖਿਲਣ ਦਿੰਦਾ, ਜਿਹਨੇ ਸਭ ਕੁਝ ਸਾਜਿਆ, ਜਿਹਨੂੰ ਆਪ ਜੀ ਪੜ੍ਹਦੇ ਹੋ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ, ਜਿਹਨੇ ਬਿਲਕੁਲ ਬੰਨਿਆ ਪਿਆ, ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ। ਹੁਣ ਜੋ ਕਰਮ ਅਸੀਂ ਕਰਨੇ ਪਏ, ਮੈਂ ਤੁਹਾਡੇ ਤੋਂ ਲੁਕਾ ਸਕਣਾ, ਆਪ ਜੀ ਮੇਰੇ ਤੋਂ ਲੁਕਾ ਸਕਦੇ ਹੋ, ਉਹ ਪਿਆਰਿਓ ਜਿੰਨਾ ਮਰਜ਼ੀ ਕੋ ਲੁਕਾ ਲੈ, ਜਿਹੜੇ ਅੰਦਰ ਫੁਰਨੇ ਵੀ ਬਣਾਉਂਦੇ ਆ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਉਹਨਾਂ ਫੁਰਨਿਆਂ ਤੇ ਵੀ ਨਿਸ਼ਾਨੀ ਪਾਈ ਜਾਂਦਾ ਕਿਹੜਾ ਕੱਚਾ ਤੇ ਕਿਹੜਾ ਪੱਕਾ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ, ਘਰ ਆਏ ਵੱਜੀ ਵਧਾਈ, ਜਿਹੜੇ ਪਿਆਰੇ ਉਹ ਵਪਾਰ ਕਰਕੇ ਆ ਗਏ ਉਹਨਾਂ ਨੂੰ ਵਧਾਈ ਮਿਲੀ, ਸੱਚ ਨਾਮ ਕੀ ਮਿਲੀ ਵਡਾਈ, ਉਹਨਾਂ ਨੂੰ ਸੱਚੇ ਨਾਮ ਦੀ ਵਡਿਆਈ ਮਿਲੀ। ਮੈਂ ਫਿਰ ਰਿਪੀਟ ਕਰਨ ਲੱਗਾ, ਆਪਾਂ ਸਾਰੇ ਵਪਾਰੀ ਰੋਜ਼ ਦੇਖੋ ਪਿਆਰਿਓ, ਬਾਹਰ ਤਾਂ ਰੋਜ਼ ਕਹਿੰਦੇ ਆ ਕਰੋ ਬੇਨਤੀ, ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਅੱਗੇ ਕੀ ਵਪਾਰੀ ਨੇ, ਇਆਂ ਖਾੜ ਚਲੋ ਖਰ ਲਾਹ ਆਗੈ ਬਸਨ ਸੁਹੇਲਾ। ਸਤਿਗੁਰਾਂ ਨੇ ਫਰਮਾਇਆ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਜ ਜਾਣੀ। ਵਾਹ ਵਾਹ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਕਹਿੰਦੇ ਨੇ ਖਰੀ ਦਾ ਨਾਮ ਇਹ ਮੇਰੀ ਪੂੰਜੀ ਹੈ ਤੇ ਮੇਰੇ ਮਨ ਵਣਜਾਰੇ ਨੇ ਵਪਾਰੇ ਕਰਨਾ। ਹਰ ਰਾਸ ਮੇਰੀ, ਅਰਥ ਹੋ ਗਿਆ ਨਾ, ਖਰੀ ਵਾਹਿਗੁਰੂ ਮੇਰੀ ਪੂੰਜੀ, ਨਾਮ ਹੀ ਮੇਰੀ ਪੂੰਜੀ ਹੈ, ਮਨ ਵਣਜਾਰਾ ਮਨ ਵਪਾਰੀ ਹੈ। ਹਰ ਰਾਸ ਮੇਰੀ ਮਨ ਵਣਜਾਰਾ, ਪਰ ਕਿੱਥੋਂ ਮਿਲੀ ਜੀ ਇਹ ਪੂੰਜੀ? ਸਤਿਗੁਰ ਤੇ ਰਾਸ ਜਾਣੀ, ਇਹਦੀ ਸਮਝ ਜਿਹੜੀ ਇਸ ਪੂੰਜੀ ਦੀ, ਸਤਿਗੁਰ ਪ੍ਰਸਾਦ ਤੋਂ ਬਿਨਾਂ ਨਹੀਂ। ਹਰ ਰਾਸ ਮੇਰੀ ਮਨਮਨ ਜਾਰਾ, ਹਰ ਰਾਸ ਮੇਰੀ ਮਨਮਨ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੋ ਜੀ ਹੋ। ਵਾਹਿਗੁਰੂ ਮਹਾਰਾਜ ਕਹਿੰਦੇ ਕਿਵੇਂ ਵਪਾਰ ਕਰੇਗਾ ਮਨਾ? ਕਹਿੰਦੇ ਖਰੀ ਖਰੀ ਜਪ, ਵਾਹਿਗੁਰੂ ਵਾਹਿਗੁਰੂ ਜਪ। ਕਿੰਨਾ ਸਮਾਂ? ਅੱਧਾ ਕਹਿੰਦੇ ਨਹੀਂ ਨਹੀਂ, ਨਿਤ ਤੇ ਜੀਓ ਜਪ, ਬਾਹਰੋਂ ਨਹੀਂ ਕੇਵਲ, ਹਰ ਹਰ ਨਿਤ ਜਪੋ ਜੀ ਹੋ, ਲਾ ਖੱਟਿਓ ਤੇ ਦਿਹਾੜੀ। ਕਹਿੰਦੇ ਦਿਹਾੜੀ ਕਮਾਲਾ ਹੋਏ ਵੀ ਇਹ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਮਸਤਕ ਦੇ ਭਾਗ ਨੇ। ਇਸੇ ਕਰਕੇ ਗੁਰੂ ਜੀ ਨੇ ਕਿਹਾ ਵਣਜ ਕਰੋ ਵਣਜਾਰੇ ਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ। ਭਾਈ ਕਿਹੜੀ ਭਾਈ ਰੇ? ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚਲੋ ਸੌ ਦੇਖੇ, ਪਤਿਆਏ ਵਾਹਿਗੁਰੂ ਬੋਲੋ, ਹਰੀ ਬੋਲੋ। ਮਹਾਰਾਜ ਕਹਿ ਰਿਹਾ ਸਾਨੂੰ ਰਾਮ ਬੋਲੋ ਪਿਆਰਿਓ, ਇਹ ਵਪਾਰ ਲੈ ਜਾਓ ਜਿਹਨੂੰ ਵੇਖ ਕੇ ਰੱਬ ਜੀ ਖੁਸ਼ ਹੋਣਗੇ। ਮੈਂ ਸਿਰਫ ਆਪ ਨੂੰ ਬੇਨਤੀ ਜਿਹੜੀ ਅੱਜ ਹੁਣ ਅੱਗੇ ਕਰਨ ਲੱਗਾ, ਕਿਉਂਕਿ ਅੱਜ ਅਸੀਂ ਸ਼ੁਰੂ ਕਰ ਦਿੱਤੀ ਇਹਦੀ ਵਿਚਾਰ। ਇਹ ਚਾਰ ਪਹਿਰ ਨੇ ਸਾਡੀ ਜ਼ਿੰਦਗੀ ਦੇ, ਉਂਝ ਗੁਰੂ ਸਾਹਿਬ ਨੇ ਦਸਾਂ ਚ ਵੀ ਵੰਡਿਆ, ਤਿੰਨਾਂ ਚ ਵੀ ਵੰਡਿਆ, ਪੰਜਾਂ ਚ ਵੀ ਵੰਡਿਆ। ਆਪ ਜੀ ਇੱਕ ਪਾਠ ਕਰ ਦਿਓ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਕੀ ਮਾਨ। ਇਹ ਇਸ ਨੁਕਤੇ ਨੂੰ ਜਿਹੜਾ ਪਹਿਲਾ ਪੈਰ ਹੈ ਨਾ, ਜਿੰਨੀ ਕੁ ਸਮਝ ਕੇ, ਮੈਡੀਕਲ ਤੌਰ ਤੇ ਨੀ ਮੈਂ ਕੋਈ ਜਾਣਦਾ ਜੀ, ਮੈਂ ਕੋਈ ਇੰਨਾ ਨੀ ਪੜ੍ਹਿਆ ਮੈਡੀਕਲ ਸਾਇੰਸ, ਪਰ ਜਿੰਨੀ ਕੁ ਗੁਰਮਤ ਸਾਨੂੰ ਸਮਝਾਉਂਦੀ ਹੈ, ਇਹ ਖਾਸ ਕਰਕੇ ਇਹ ਪੈਰ ਉਹਨਾਂ ਧੀਆਂ ਲਈ, ਉਹਨਾਂ ਭੈਣਾਂ ਲਈ, ਉਹਨੀਆਂ ਬੀਬੀਆਂ ਲਈ, ਉਹਨਾਂ ਬੱਚੀਆਂ ਲਈ ਬਹੁਤ ਇਕਾਗਰਤਾ ਨਾਲ ਵਾਚਣ ਵਾਲਾ ਹੈ, ਜਿਨ੍ਹਾਂ ਦੀ ਕੁੱਖ ਤੋਂ ਸੰਤਾਨ ਨੇ ਜਨਮ ਲੈਣਾ ਹੈ। ਕਿਉਂਕਿ ਸੀ ਆਪਣੇ ਕੋਲੋਂ ਸ਼ਬਦ ਨੇ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ। ਪਹਿਲਾਂ ਆਹ ਤਿੰਨ ਅਵਸਥਾ ਕਹਿ ਦਿੱਤੀਆਂ, ਬਾਲ ਜਵਾਨੀ ਔਰ ਬਿਰਧ ਪੁਨ ਤੀਨ ਅਵਸਥਾ ਜਾਨ। ਆਪਾਂ ਤਾਂ ਕਹਿ ਦੇ ਛੱਡੋ ਜੀ, ਬੱਚੇ ਗਲਤੀਆਂ ਕਰਦੇ ਆ, ਬੱਚੇ ਨੂੰ ਕੀ ਪਤਾ, ਪਰ ਗੁਰੂ ਜੀ ਕਹਿੰਦੇ ਆ ਭਲਿਆ ਯਾਦ ਰੱਖੀ। ਜਿੱਧਰ ਰੱਬ ਨੇ ਪੁੱਛਣਾ ਨਾ, ਉਹਨੇ ਇਹ ਥੋੜਾ ਕਹਿਣਾ ਵੀ 10 ਸਾਲ ਦੀ ਉਮਰ ਤੱਕ ਜੀ ਇਹਦਾ ਕੋਈ ਲੇਖਾ ਜੋਖਾ ਨਹੀਂ। ਕਹਿਣ ਲੱਗੇ ਨਾ, ਇਹਦਾ ਬਚਪਨ ਵੀ ਜੇ ਵਿਅਰਥ ਗਿਆ ਤੇ ਤਾਂ ਵੀ ਪੁੱਛਿਆ ਜਾਏਗਾ, ਜਵਾਨੀ ਵੀ ਪੁੱਛੀ ਜਾਏਗੀ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ। ਅੱਗੇ ਸਭ ਕਿਹਾ, ਦੋ ਨਹੀਂ ਕਿਹਾ ਵੀ ਜਵਾਨੀ ਤੇ ਬੁਢੇਪਾ, ਬਿਰਥਾ ਸਭ ਹੀ ਮਾਨ। ਸਭ ਦਾ ਲਫ਼ਜ਼ੀ ਅਰਥ ਹੋ ਗਿਆ ਕਿ ਬਚਪਨ ਵੀ, ਜਵਾਨੀ ਵੀ ਤੇ ਬੁਢੇਪਾ ਵੀ। ਹੁਣ ਅੱਜ ਇਸ ਬੇਨਤੀ ਨੂੰ ਸੁਣਿਓ, ਪਹਿਲਾ ਪਹਿਰੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ, ਇਹਦਾ ਅਰਥ ਹੋ ਗਿਆ ਐ ਇਨਸਾਨ ਤੂੰ ਆਪਣੀ ਜ਼ਿੰਦਗੀ ਰੂਪੀ ਰਾਤ ਦਾ ਪਹਿਲਾ ਪੈਰ। ਪਹਿਲਾ ਪੈਰ ਕਿਹੜਾ ਜੀ? ਇੱਥੇ ਜਨਮ ਨਹੀਂ ਕਿਹਾ, ਹੁਕਮ ਪਿਆ ਗਰਬਾਸ, ਪਿਆ ਗਰਬਾਸ। ਫਿਰ ਬੇਨਤੀ ਸੁਣਿਓ, ਜ਼ਿੰਦਗੀ ਦਾ ਪਹਿਲਾ ਪੈਰ ਇਹ ਮੇਰਾ ਤੁਹਾਡਾ ਸਭ ਦਾ ਬਤੀਤ ਹੋ ਚੁੱਕਾ। ਪਹਿਲਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਬਾਸ। ਇਹ ਹੁਕਮ ਦਾ ਅਰਥ ਪਰਮਾਤਮਾ ਦੇ ਹੁਕਮ ਨਾਲ, ਥੋੜਾ ਜਿਹਾ ਪਹਿਲਾ ਅਖਰੀ ਅਰਥ ਕਰ ਲਈਏ। ਪਿਆ ਦਾ ਅਰਥ ਪੈ ਗਿਆ, ਚਲਾ ਗਿਆ ਵਿੱਚ ਉਹਦੇ। ਸ਼ਬਦ ਹੈ ਗਰਬਾਸ, ਵੈਸੇ ਗਰਬਾਸ ਦਾ ਲਫ਼ਜ਼ੀ ਅਰਥ ਹੈ ਕਿ ਗਰਭਵਾਸ, ਗਰਭ ਵਿੱਚ ਰਹਿਣਾ, ਮਾਂ ਦੇ ਉਧਰ ਵੀ ਟਿਕਣਾ। ਸਤਿਗੁਰੂ ਫੁਰਮਾ ਰਹੇ ਨੇ ਪਹਿਲਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਬਾਸ। ਤੇਰੀ ਜ਼ਿੰਦਗੀ ਦਾ ਪਹਿਲਾ ਪੈਰ ਉਦੋਂ ਸ਼ੁਰੂ ਹੋਇਆ ਜਦੋਂ ਪਰਮਾਤਮਾ ਦੇ ਹੁਕਮ ਨਾਲ ਤੂੰ ਮਾਤਾ ਦੇ ਗਰਭ ਵਿੱਚ ਨਿਵਾਸ ਕੀਤਾ, ਹੁਕਮ ਨਾਲ। ਇਸ ਨੂੰ ਫਿਰ ਨੂੰ ਬੇਨਤੀ ਸੁਣਿਓ, ਹੁਕਮ ਨਾਲ, ਹੁਕਮ ਕੀ ਹੈ? ਕਿਉਂਕਿ ਸਾਰੀ ਬਾਣੀ ਤਾਂ ਹੁਕਮ ਦੀ ਗੱਲ ਕਰ ਰਹੀ। ਇੱਥੇ ਵੀ ਸਤਿਗੁਰੂ ਨੇ ਕਿਹਾ ਹੁਕਮ ਪਿਆ ਗਰਬਾਸ, ਆਪਾਂ ਪੜ੍ਹਦੇ ਹਾਂ ਹੁਕਮੀ ਗੋਵਣ ਆਕਾਰ, ਹੁਕਮ ਨਾ ਕਿਹਾ ਜਾਏ। ਹੁਕਮ ਕੀ ਹੈ? ਇਸ ਨੁਕਤੇ ਨੂੰ ਫਿਰ ਬੇਨਤੀ ਸੁਣਿਓ। ਅੱਜ ਦੀ ਸ਼ਬਦਾਵਲੀ ਚ ਆਰਡਰ ਸ਼ਬਦ ਵਰਤਨੇ ਆ ਨਾ, ਇਹਦੇ ਸਮਾਨ ਅਰਥ ਸ਼ਬਦ ਨੇ ਜੀ ਹੁਕਮ ਦੇ, ਫੁਰਮਾਨ, ਆਗਿਆ, ਆਦੇਸ਼। ਇਹ ਲਫ਼ਜ਼ ਵੀ ਅਸੀਂ ਵਰਤਨੇ ਆ, ਫੁਰਮਾਨ, ਆਗਿਆ ਤੇ ਆਦੇਸ਼। ਹੁਕਮ ਪਿਆ ਗਰਬਾਸ, ਪਿਆਰਿਓ ਹੁਕਮ ਦਾ ਲਫ਼ਜ਼ੀ ਅਰਥ ਹੈ ਪਰਮਾਤਮਾ ਦੀ ਆਪਣੀ ਇੱਛਾ, ਉਹਦੀ ਇੱਛਾ, ਦੈਵੀ ਇੱਛਾ। ਫਿਰ ਬੇਨਤੀ ਸੁਣਿਓ ਕਿ ਔਖਾ ਬੜਾ ਸ਼ਬਦ ਸਮਝਣ ਵਾਸਤੇ, ਕਿਉਂਕਿ ਬਾਬਾ ਜੀ ਕਹਿ ਗਿਆ ਹੁਕਮੀ ਖੋਵਣ ਆਕਾਰ ਹੁਕਮ ਨਾ ਕਿਹੜਾ ਜੰਮਿਆ ਜੀ? ਹੁਕਮ ਦੀ ਵਿਆਖਿਆ ਕਰ ਲੂਗਾ ਕੋਈ? ਜਿਹੜਾ ਅਸੀਮ ਹੈ, ਇਸ ਮੁਲਕ ਚ ਆਪਾਂ ਰਹਿੰਦੇ, ਇੱਥੋਂ ਦਾ ਜਿਹੜਾ ਕਾਇਦਾ ਕਾਨੂੰਨ ਹੈ, ਇਹਦੀ ਆਪਾਂ ਨੂੰ ਜਾਣਕਾਰੀ ਆਪਾਂ ਪੜ੍ਹ ਲਾਂਗੇ, ਇਸ ਧਰਤੀ ਬਾਰੇ ਜਾਣ ਲਾਂਗੇ। ਪਰ ਪਿਆਰਿਓ, ਪਰਮਾਤਮਾ ਆਪ ਅਸੀਮ ਨੇ ਤੇ ਅਸੀਮ ਦਾ ਹੁਕਮ ਜਿਹੜਾ ਸੀਮਾ ਚ ਹੋ ਸਕਦਾ? ਫਿਰ ਅਰਜ਼ ਹੈ, ਇੱਕ ਮੁਲਕ ਦਾ ਹਾਕਮ ਦਾ ਹੁਕਮ ਦੀ ਸੀਮਾ ਹੈ, ਉਹਦੇ ਆਪਣੇ ਦੇਸ਼ ਦਾ ਹੁਕਮ ਚੱਲਣਾ, ਧੱਕਾ ਜ਼ੋਰ ਕਰੇਗਾ ਦੂਜੇ ਮੁਲਕ ਤੇ ਚਲਾ ਲਏਗਾ। ਪਰ ਵਾਹਿਗੁਰੂ ਅਸੀਮ ਨੇ, ਜਿਹਦੀ ਸੀਮਾ ਹੀ ਕੋਈ ਨਹੀਂ, ਜਿਹਦਾ ਅੰਤ ਹੀ ਕੋਈ ਨਹੀਂ। ਪਿਆਰਿਓ, ਜੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹਦੇ ਹੁਕਮ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਸ ਨੂੰ ਫਿਰ ਥੋੜਾ ਜਿਹਾ ਇਸ ਬੇਨਤੀ ਨੂੰ ਸੁਣਿਓ ਜੀ, ਦੁਬਾਰਾ ਮੈਂ ਰਿਪੀਟ ਕਰ ਲੱਗਾ। ਆਮ ਤੌਰ ਤੇ ਹੁਕਮ ਤੇ ਹੁਕਮੀ ਦੋ ਸ਼ਬਦ ਆਉਂਦੇ ਆ ਨਾ, ਜਪਜੀ ਸਾਹਿਬ ਦੀਆਂ ਪਹਿਲੀਆਂ ਪੌੜੀਆਂ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਇੱਥੇ ਮੈਂ ਬੇਨਤੀ ਕਰਾਂਗਾ, ਔਂਕੜ ਲਘੂ ਹੈ, ਹੋੜਾ ਨਹੀਂ ਬਣਨਾ ਚਾਹੀਦਾ, ਦੀਰਘ ਹੋ ਜਾਏਗਾ। ਫਿਰ ਅਰਜ਼ ਹੈ ਕਿ ਇੱਥੇ ਪਹਿਲਾਂ ਅਸੀਂ ਪੜਿਆ ਜੀ ਹੁਕਮੀ ਖੋਵਣ ਆਕਾਰ, ਉੱਥੇ ਹੁਕਮੀਦਾਰ ਤੇ ਹੁਕਮ ਨਾਲ, ਇੱਥੇ ਵੇ ਹੁਕਮੀ ਹੁਕਮ ਚਲਾਏ ਰਾਹ। ਇੱਥੇ ਹੁਕਮੀ ਦਾ ਅਰਥ ਜਿਹੜਾ ਹੁਕਮ ਕਰ ਰਿਹਾ ਹੈ, ਇੱਥੇ ਹੁਕਮੀ ਦਾ ਅਰਥ ਪਰਮੇਸ਼ਵਰ ਹੈ। ਇਹਨੂੰ ਥੋੜਾ ਸੌਖਾ ਸਮਝਣ ਵਾਸਤੇ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਜੋ ਮੈਂ ਕਹਿ ਰਿਹਾ ਵਾਂ ਇਹ ਮੇਰੀ ਨਾਦਾਨੀ ਹੋਵੇਗੀ, ਮੈਂ ਕਹਾਂ ਮੂਰਖਤਾ ਹੀ ਹੋਵੇਗੀ, ਮੈਂ ਹੁਕਮ ਦਾ ਅੰਤ ਪਾ ਲਿਆ। ਉਹ ਪਿਆਰਿਓ, ਉਹਦਾ ਹੁਕਮ ਕਿਹੜਾ ਜਾਣ ਸਕਦਾ? ਕੋਈ ਅੰਤ ਹੈ ਉਹਦੇ ਹੁਕਮ ਦਾ? ਕੋਈ ਬੰਦਾ ਆਰਡਰ ਕਰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਫਰਮਾਨ ਕਰ ਦਿੱਤਾ, ਆਦੇਸ਼ ਕਰ ਦਿੱਤਾ, ਆਗਿਆ ਕੀਤੀ ਆ ਕਰੋ। ਪਰ ਵੇਖੋ, ਜਿਹੜਾ ਬਾਦਸ਼ਾਹ ਜਾਂ ਪ੍ਰੈਜੀਡੈਂਟ ਕੋਈ ਉੱਚੇ ਰੁਤਬੇ ਤੇ ਬੈਠਾ ਹੁਕਮ ਕਰਦਾ, ਉਹ ਹੁਕਮ ਕਰਨ ਵਾਲਾ ਜਿੱਥੇ ਹੁਕਮ ਲਾਗੂ ਹੋ ਰਿਹਾ ਉੱਥੇ ਨਹੀਂ ਹੁੰਦਾ। ਇਹਨੂੰ ਥੋੜਾ ਫਿਰ ਸੌਖੇ ਸਮਝੀਏ। ਬਾਦਸ਼ਾਹ ਤੇ ਸੁੱਤਾ ਆਪਣੇ ਮਹਿਲ ਚ, ਉਹਨੇ ਰਾਤ ਨੂੰ ਆਰਡਰ ਕਰ ਦਿੱਤਾ ਫਲਾਣੇ ਮੁਲਕ ਤੇ ਬੰਬਾਰਮੈਂਟ ਕਰ ਦਿਓ ਜਾਂ ਉੱਥੇ ਹਮਲਾ ਕਰ ਦਿਓ। ਯਾਦ ਰੱਖੋ, ਉਹ ਸੁੱਤਾ ਪਿਆ, ਹੁਕਮ ਉਹਦਾ ਕਿਤੇ ਹੋਰ ਵੱਜ ਰਿਹਾ, ਉਹ ਗੈਰ ਹਾਜ਼ਰ ਹੈ। ਨਹੀਂ ਪਿਆਰਿਓ, ਪਰਮਾਤਮਾ ਜੀ ਦਾ ਜਿੱਥੇ ਹੁਕਮ ਚੱਲੇਗਾ ਉੱਥੇ ਪਰਮਾਤਮਾ ਆਪ ਮੌਜੂਦ ਹੋਵੇਗਾ, ਕਿਉਂਕਿ ਹੁਕਮੀ ਕਦੇ ਆਪਣੇ ਹੁਕਮ ਤੋਂ ਵੱਖ ਨਹੀਂ ਹੁੰਦਾ। ਅਸੀਂ ਐਵੇਂ ਨਹੀਂ ਆਏ, ਜੇ ਮੈਂ ਤੁਸੀਂ ਆਏ, ਚਲੋ ਆਪਾਂ ਕਰਮਾਂ ਦੇ ਵੱਜੇ ਆਏ, ਪਰ ਇਕੱਲੇ ਤਾਂ ਆਏ ਆ ਨਾ, ਇਕੱਲੇ ਆਵੇ ਨਾਨਕਾ ਸੱਦੀ ਉੱਠੇ ਜਾ, ਮੈਂ ਉਹਨੂੰ ਸੱਦਿਆ ਸੱਦੇ ਉੱਠੀ ਜਾਏ, ਘੱਲਿਆ ਤੇ ਆਏ ਹਾਂ ਜੇ ਨਾ ਘੱਲਦਾ। ਹੁਣ ਆਹ ਜਿਹੜਾ ਮੇਰਾ ਤੁਹਾਡਾ ਢਾਂਚਾ ਹੈ, ਇਹ ਪਹਿਲਾਂ ਸੀ ਕਦੀ? ਇਸ ਨੂੰ ਗੁਰੂ ਜੀ ਕਹਿੰਦੇ ਨੇ, ਪਹਿਲਾ ਪੈਰ ਉਦੋਂ ਸ਼ੁਰੂ ਹੋਇਆ ਜਦੋਂ ਤੈਨੂੰ ਪਰਮਾਤਮਾ ਨੇ ਆਪਣੀ ਦੈਵੀ, ਉਹਦੀ ਇੱਛਾ ਸੀ ਵੀ ਆਹ ਢਾਂਚਾ ਬਣਨਾ, ਇਹੋ ਜਿਹੀ ਸੂਰਤ ਬਣਨੀ ਹੈ। ਮੈਂ ਅਰਜ਼ ਕਰਾਂਗਾ, ਉਸ ਵਕਤ ਵਾਹਿਗੁਰੂ ਜੀ ਦੀ ਆਪਣੀ ਇੱਛਾ ਅਨੁਸਾਰ, ਐ ਇਨਸਾਨ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਉਦੋਂ ਹੋਈ, ਮੈਂ ਸਮਝਦਾ ਜ਼ਿੰਦਗੀ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਤੂੰ ਮਾਂ ਦੀ ਕੁੱਖ ਵਿੱਚ ਟਿਕ ਗਿਆ, ਜਿਹਨੂੰ ਨਿਮਿਆ ਕਹਿੰਦੇ ਆ, ਗੁਰਬਾਣੀ ਨੇ ਸ਼ਬਦ ਨਿਮਿਆ ਵਰਤਿਆ, ਉੱਥੇ ਨਿੱਕਾ ਜਿਹਾ ਸੈੱਲ ਜਿੱਦਣ ਟਿਕ ਗਿਆ ਉਦਣ ਸ਼ੁਰੂਆਤ ਹੋ ਗਈ। ਪਹਿਲਾ ਪੈਰ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਇਹ ਸਾਰੀਆਂ ਗੱਲਾਂ ਰੂਹਾਨੀ ਨੇ। ਹੁਣ ਜੇ ਕਹੋ ਜੀ ਸਾਨੂੰ ਅਲਟਰਾਸਾਊਂਡ ਰਹੀ, ਜਿਵੇਂ ਸਾਡੇ ਬੰਦੇ ਆਏ ਕਿਸ ਕਹਿੰਦੇ ਨੀ, ਇਹ ਐਵੇਂ ਬਾਬੇ ਕਹੀ ਜਾਂਦੇ ਵਾਹਿਗੁਰੂ ਵਾਹਿਗੁਰੂ ਚੱਲਦਾ ਜੀ, ਸਾਇੰਸ ਤਾਂ ਮੰਨਦੀ ਕੋਈ ਨੀ ਅੰਦਰ ਕੀ ਚੱਲ ਰਿਹਾ ਕੀ ਨਹੀਂ, ਉਹ ਆਪਣੇ ਢੰਗ ਨਾਲ ਵਿਆਖਿਆ ਠੀਕ ਹੈ, ਪਰਮਾਤਮਾ ਜਿੰਨੀ ਕਿ ਸੋਝੀ ਦਿੰਦਾ ਉਨੀ ਗੱਲ ਕਰਨੀ ਹੈ ਨਾ, ਸਾਨੂੰ ਇਸ ਬਾਰੇ ਸੋਝੀ ਨਹੀਂ। ਪਰ ਆਪਾਂ ਇਹ ਸਾਰੀ ਕਿਰਿਆ ਚੋਂ ਨਿਕਲ ਕੇ ਆਏ ਹਾਂ, ਮੈਂ ਵੀ ਨਿਕਲ ਕੇ ਆਇਆ, ਆਪ ਜੀ ਵੀ ਆਏ, ਪਰ ਮੈਨੂੰ ਵੀ ਨਹੀਂ ਪਤਾ। ਮੈਂ ਕਈ ਵਾਰੀ ਦੋ ਗੱਲਾਂ ਕਹਿੰਦਾ, ਜਦੋਂ ਜਨਮ ਨਹੀਂ ਹੋਇਆ 9 महीने 10 महीने ਕਿਵੇਂ ਲੰਘੇ ਮੇਨੀ ਚੇਤਨਾ ਚ ਨਹੀਂ ਤੇ ਜਦੋਂ ਮਰ ਜਾਣਾ ਮੇਰੇ ਨਾਲ ਕੀ ਵਾਪਰਨਾ ਜੀਵ ਨਾਲ ਮੈਨੂੰ ਕੋਈ ਪਤਾ ਨਹੀਂ ਪਰ ਇਹਨਾਂ ਦੋ ਗੱਲਾਂ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਦਿੰਦੇ ਨੇ ਕਿ ਜਦੋਂ ਜਨਮ ਨਹੀਂ ਹੋਇਆ ਉਦੋਂ ਕੀ ਸੀ ਤੇ ਜਦੋਂ ਮਰੇਗਾ ਤੇ ਉਦੋਂ ਬਾਅਦ ਕੀ ਹੋਣਾ ਇਹ ਦੋ ਬਚਨ ਤਾਂ ਆਪਣੇ ਮੁਰਸ਼ਦ ਦੇ ਮੰਨੀਏ ਨਾ ਪਹਿਲਾ ਪਹਿਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਭਾਸ ਉੱਥੇ ਨਿਵਾਸ ਹੋ ਗਿਆ ਹੁਣ ਨਿੱਕਾ ਜਿਹਾ ਸੈਲ ਇਹਨੂੰ ਗੁਰਬਾਣੀ ਚ ਕਹਿ ਲਓ ਵੀ ਪਾਣੀ ਮੈਲਾ ਮਾਟੀ ਗੋਰੀ ਪਾਣੀ ਮੈਲਾ ਇਹ ਬਾਣੀ ਦੇ ਅਰਥ ਨੇ ਮਾਂ ਪਿਤਾ ਦਾ ਬਿੰਦ ਤੇ ਮਾਂ ਦੀ ਰੱਤ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਹਜ਼ੂਰ ਨੇ ਫਰਮਾਇਆ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾ ਸੰਗ ਜੈ ਸ੍ਰੀ ਕੀ ਵਾਰ ਇਸ ਦੇ ਥੋੜੇ ਅਰਥ ਕਰ ਦੇਣਾ ਰਚੰਤ ਜੀ ਰਚਨਾ ਇਹ ਬੰਦੇ ਜਦੋਂ ਤੇਰੇ ਸਰੀਰ ਦੀ ਰਚਨਾ ਕੀਤੀ ਆਪਾਂ ਥੋੜਾ ਕਿਹਾ ਵੀ ਪਰਮਾਤਮਾ ਅੱਖਾਂ ਕਿੱਦਾਂ ਲਾਓਗੇ ਨੱਕ ਕਦੋਂ ਫਿੱਟ ਕਰੋਗੇ ਆ ਨਿੱਕੀਆਂ ਨਿੱਕੀਆਂ ਨਾੜੀਆਂ ਕਿਵੇਂ ਪਹੁੰਚਾਓਗੇ ਉਹਨੇ ਪਿਆਰਿਓ ਰੱਬ ਵਰਗਾ ਕਿਹੜਾ ਇੰਜੀਨੀਅਰ ਹੈ ਜੀ ਆ ਜਦੋਂ ਛੋਟੀ ਜੀ ਕੋਈ ਬਰੀਕ ਚੀਜ਼ ਤਿਆਰ ਕਰਦਾ ਉਹ ਵੱਡੀ ਥੋੜਾ ਹੋ ਜਾਂਦੀ ਇੱਕੋ ਦਮ ਉਹ ਨਿੱਕੀ ਵੀ ਰਹਿੰਦੀ ਹੈ ਨਾ ਨੈਨੂੰ ਕਹਿੰਦੇ ਨਾ ਛੋਟੀਆਂ ਛੋਟੀਆਂ ਜੇ ਕਿਸੇ ਮੰਨ ਲਓ ਨਿੱਕੀ ਜੀ ਕੋਈ ਚੀਜ਼ ਬਣਾ ਦਿੱਤੀ ਹੈ ਨਿੱਕਾ ਜਿਹਾ ਪੁਰਜਾ ਪਾ ਦਿੱਤਾ ਬਰੀਕ ਤੋਂ ਬਰੀਕ ਉਹਨੇ ਓਨਾ ਹੀ ਰਹਿਣਾ ਪਰ ਰੱਬ ਨੇ ਜਿੱਦਣ ਸ਼ੁਰੂ ਕੀਤਾ ਨਿੱਕਾ ਜਿਹਾ ਸੀ ਇੱਕ ਨਿੱਕਾ ਸੈਲ ਜਿਹਾ ਤਰੀ ਜਾਂਦਾ ਸੀ ਮਾਂ ਦੇ ਉਧਰ ਚ ਉਹਨੇ ਇਸ ਨਿੱਕੇ ਦਾ ਏਡਾ ਵੱਡਾ ਵਿਕਾਸ ਕਰ ਦਿੱਤਾ ਪਿਆਰੂ ਪੁੱਛੋ ਕੁਝ ਨਾ ਜਿਹਦਾ ਵਿਕਾਸ ਹੋਇਆ ਫਿੱਟ ਤਾਂ ਉਹਨੇ ਸਭ ਕੁਝ ਉਦੋਂ ਹੀ ਕਰਤਾ ਫਿਰ ਮੇਰੀ ਬੇਨਤੀ ਹੈ ਨਾੜਾਂ ਉਹਨੇ ਫਿੱਟ ਕਰਤੀਆਂ ਉਹਨੇ ਸਭ ਕੁਝ ਮਹਾਰਾਜ ਕਹਿੰਦੇ ਨੇ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾ ਸੰਗ ਜਦੋਂ ਮਾਂ ਦੇ ਉਦਰ ਵਿੱਚ ਸੀ ਤੇਰੀ ਰਚਨਾ ਕੀਤੀ ਪਰ ਇੱਕ ਗੱਲ ਜਦੋਂ ਤੇਰੀ ਚੇਤਨਾ ਚੇਤਨਾ ਤੋਂ ਉਦੋਂ ਸੀ ਜਦੋਂ ਆ ਗਿਆ ਹੁਣ ਕਈ ਵਾਰੀ ਸਵਾਲ ਉੱਠਦਾ ਜੀ ਜਿੰਦ ਕਦੋਂ ਪਈ ਸਾਨੂੰ ਚਲੇ ਇਹ ਤੇ ਪਤਾ ਨਹੀਂ ਮਹਾਰਾਜ ਕਹਿੰਦੇ ਚੇਤਨਾ ਤੇ ਵਿਕਾਸ ਕੀਤਾ ਹੁਣ ਉੱਥੇ ਜਦੋਂ ਧੜਕਣ ਸ਼ੁਰੂ ਹੋ ਗਈ ਜੇ ਕਹੀਏ ਜੀ ਉਦੋਂ ਕੁਛ ਨੀ ਉਹ ਨਿੱਕਾ ਜਿਹਾ ਸੈੱਲ ਵੀ ਤਾਂ ਚੇਤਨਾ ਹੈ ਜੀ ਉਹ ਪਾਏ ਪਿੰਡ ਜਿਹਨੂੰ ਸਾਜਿਆ ਦਿੱਤਾ ਪਹਿਨਣ ਖਾਣ ਉਸ ਚੇਤਨਾ ਦਾ ਉਹਨੇ ਵਿਕਾਸ ਕਰਤਾ ਜੀ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਂ ਸਾਂ ਸਿਮਰੰਤ ਨਾਨਕ ਮਹਾ ਅਗਨਾ ਬਿਨਾ ਸੰਗ ਜਿੰਨੀ ਤੇਰੇ ਸਵਾਸ ਸਨ ਜਿੰਨੀ ਤੇਰੇ ਦਿਲ ਦੀ ਧੜਕਣ ਸੀ ਖਿੰਨ ਖਿੰਨ ਤੂੰ ਵਾਹਿਗੁਰੂ ਨੂੰ ਚੇਤੇ ਕੀਤਾ ਤੇ ਪਰਮਾਤਮਾ ਨੇ ਪਹਿਲੇ ਪੈਰ ਵਿੱਚ ਤੈਨੂੰ ਅੱਗ ਵੀ ਸੜਨ ਨਹੀਂ ਦਿੱਤਾ ਫਿਰ ਬੇਨਤੀ ਸੁਣਿਓ ਸਾਂ ਸਾਂ ਸਿਮਰੰਤ ਨਾਨਕ ਮਹਾ ਅਗਨਾ ਬਿਨਾ ਸੰਗ ਮੁੱਖ ਤਲੈ ਮੂੰਹ ਥੱਲੇ ਸੀ ਪੈਰ ਉੱਪਰ ਹੈ ਪੈਰ ਤੇਰੇ ਉੱਤੇ ਸਨ ਇਹ ਅੱਜ ਬਾਬਾ ਜੀ ਕਹਿੰਦੇ ਤੇਰਾ ਪਹਿਲਾ ਪੈਰ ਲੰਘਿਆ ਉਦੋਂ ਤੂੰ ਤਪ ਕਰਦਾ ਸਾਂ ਪੁੱਠਾ ਲਟਕੇ ਮੁੱਖ ਤਲੈ ਪੈਰ ਉੱਪਰ ਹੈ ਵਸੰਦੋ ਕੌਥੜੈ ਥਾਂ ਕੌਥੜੈ ਥਾਂ ਨਾਨਕ ਸੋ ਧਨੀ ਕਿਉਂ ਵਿਸਾਰਿਓ ਉਧਰ ਹੈ ਜਿਸ ਦਾ ਨਾ ਹੈ ਕਿਉਂ ਭੁੱਲ ਗਿਆ ਆਪਣੀ ਜ਼ਿੰਦਗੀ ਦਾ ਪਹਿਲਾ ਪੈਰ ਹੋਏ ਜਿੱਥੇ ਸਵਾਸ ਵਸ ਬੰਦਗੀ ਕਰਦਿਆਂ ਤੈਨੂੰ ਸੜਨ ਨਹੀਂ ਦਿੱਤਾ ਉਹਨੂੰ ਚੇਤੇ ਤਾਂ ਕਰ ਲੈ ਇਹਨੂੰ ਗੁਰੂ ਜੀ ਨੇ ਇੱਕ ਥਾਂ ਫਰਮਾਇਆ ਕਾਹੇ ਫਿਰ ਤੋਂ ਭਈਆ ਫੁੱਲਿਆ ਫੁੱਲਿਆ ਇਹ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ ਜਦੋਂ ਬੰਦਾ ਚੁੱਕ ਹੰਕਾਰੀ ਆ ਜਾਂ ਪੇਂਡੂ ਸ਼ਬਦ ਬੰਦਾ ਫੁੱਲਿਆ ਨਹੀਂ ਜੇ ਸਮਾਉਂਦਾ ਕਬੀਰ ਸਾਹਿਬ ਕਹਿੰਦੇ ਉਹ ਬੰਦਿਆ ਆ ਤੂੰ ਕਾਹਦਾ ਫੁੱਲਿਆ ਫਿਰਨਾ ਮੇਰੇ ਵਰਗਾ ਕੋਈ ਨੀ ਕਹਿੰਦੇ ਨੇ ਉਹ ਦਿਨ ਭੁੱਲ ਗਏ ਕਾਹੇ ਇਹ ਤੁਕ ਧਿਆਨ ਨਾਲ ਸੁਣਿਓ ਪਾਏ ਫਿਰ ਤੋਂ ਭਈਆ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁੱਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਜਦੋਂ 10 ਮਹੀਨੇ ਪੁੱਠਾ ਪਹਿਲੇ ਪੈਰ ਚ ਪਿਆਸ ਹੈ ਤੈਨੂੰ ਦਿਨ ਭੁੱਲ ਗਏ ਇਹਨੂੰ ਗੁਰੂ ਜੀ ਨੇ ਕਿਹਾ ਵਿੱਚੋਂ ਖਸਮ ਹੈ ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਮੇਰੀ ਬੇਨਤੀ ਥੋੜੀ ਜਿਹੀ ਗੁਰਮੁਖੋ ਧਿਆਨ ਨਾਲ ਸੁਣਿਓ ਮੈਂ ਰਿਪੀਟ ਕਰਨ ਲੱਗਾ ਪਹਿਲੇ ਪੈਰ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਉਰਦ ਅਰਥ ਆਪ ਸਮਝ ਗਿਆ ਨਾ ਪੁੱਠਾ ਤਪ ਕਰ ਰਿਹਾ ਮਾਤਾ ਦੇ ਉਦਰ ਵਿੱਚ ਪੁੱਠਾ ਹੈ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਤੇ ਕਿੰਨਾ ਕੁ ਦੁੱਖ ਹੋਵੇਗਾ ਵੀ ਉੱਥੇ ਮਹਾਰਾਜ ਨੇ ਕਿਹਾ ਖਸਮ ਸੇਤੀ ਅਰਦਾਸ ਪਿਆਰਿਓ ਉਸ ਵਕਤ ਜਦੋਂ ਪੁੱਠਾ ਤਪ ਕਰ ਰਿਹਾ ਕਹਿੰਦੇ ਖਸਮ ਦੇ ਅੱਗੇ ਅਰਦਾਸਾਂ ਕਰ ਰਿਹਾ ਉਹ ਅਰਦਾਸ ਦੇ ਸ਼ਬਦ ਕੀ ਹੋਣਗੇ ਹੁਣ ਥੋੜਾ ਜਿਹਾ ਗੁਰੂ ਸਾਹਿਬ ਅੱਗੇ ਕਲੀਅਰ ਕਰ ਰਿਹਾ, ਮੁਸਲਮਾਨ ਵੀ ਕਰ ਰਿਹਾ, ਹਿੰਦੂ ਵੀ ਕਰ ਰਿਹਾ, ਉਹ ਅਰਦਾਸ ਦੇ ਖਿਮਾ ਕਰਿਓ, ਇਹ ਅੱਖਰ ਨਹੀਂ ਉੱਥੇ, ਸਿਰਫ ਇਹਦੀ ਲੀਵ ਲੀਨ ਤਾਂ ਇਹਦਾ ਧਿਆਨ ਹੀ ਇਹਦੀ ਅਰਦਾਸ ਹੈ, ਇਹ ਫਿਰ ਅਰਜ਼ ਹੈ, ਇਹਦੀ ਲਵਲੀਨਤਾ। ਮਹਾਰਾਜ ਕਹਿੰਦੇ ਖਸਮ ਸੇਤੀ ਅਰਦਾਸ ਵਿਖਾਣੇ, ਖਸਮ ਦੇ ਸਾਹਮਣੇ ਅਰਦਾਸ ਬਿਆਨ ਕਰ ਰਿਹਾ, ਵਿਖਾਣੇ ਦਾ ਅਰਥ ਬੋਲ ਰਿਹਾ ਹੈ। ਉਰਦ ਧਿਆਨ ਲਿਵ ਲਾਗਾ, ਫਿਰ ਰਿਪੀਟ ਕੀਤਾ ਮਹਾਰਾਜ, ਉਰਦ ਅਰਥ ਪੁੱਠਾ, ਧਿਆਨ ਲੱਗਾ, ਲਿਵ ਲਾਗਾ, ਲਿਵ ਦਾ ਲਫ਼ਜ਼ੀ ਅਰਥ ਵੈਸੇ ਹੁੰਦਾ ਹੈ ਨਿਰੰਤਰਤਾ, ਲੈ ਹੋ ਜਾਣਾ। ਉਂਝ ਗੁਰੂ ਸਾਹਿਬ ਨੇ ਦੋ ਕਿੱਲਾ ਕਹੀਆਂ, ਲਿਵ ਧਾਤ ਦੋਏ ਰਾਖ ਹੈ, ਹੁਕਮੇ ਕਰਮ ਕਮਾਏ, ਇੱਕ ਲਿਵ ਹੈ ਇੱਕ ਧਾਤ ਹੈ। ਲਿਵ ਦਾ ਅਰਥ ਹੈ ਪਰਮਾਤਮਾ ਵਾਲੇ ਪਾਸੇ ਲੀਨ ਹੋ ਜਾਣਾ, ਤੇ ਧਾਤ ਦਾ ਲਫ਼ਜ਼ੀ ਅਰਥ ਹੈ ਜੀ ਮਾਇਆ ਵਾਲੀ ਦੌੜ ਪਰ ਸ਼ੁਰੂ ਹੋ ਜਾਣੀ। ਇੱਥੇ ਸਤਿਗੁਰੂ ਬਚਨ ਕਰ ਰਿਹਾ, ਖਸਮ ਸੇਤੀ ਅਰਦਾਸ ਵਿਖਾਣਾ, ਉਰਦ ਧਿਆਨ ਲਿਵ ਲਾਗਾ, ਇਹਦਾ ਧਿਆਨ ਬਿਲਕੁਲ ਲਿਵ ਜੁੜੀ, ਉਹ ਹਰਕਤ, ਉਹ ਸਿਮਰਨ, ਉਹ ਬੰਦਗੀ। ਨਾ ਮਰਜਾਦ, ਇਹਦਾ ਲਫ਼ਜ਼ੀ ਅਰਥ ਅਸੀਂ ਇਹ ਕਰਾਂਗੇ ਮਰਿਆਦਾ ਤੋਂ ਬਿਨਾਂ। ਨਾ ਮਰਜਾਦ, ਕੋਈ ਮਰਿਆਦਾ ਨਹੀਂ। ਆਇਆ ਕੱਲ ਭੀਤਰ, ਕੱਲ ਦਾ ਅਰਥ ਆ ਸੰਸਾਰ, ਭੀਤਰ ਦਾ ਅਰਥ ਵਿੱਚ ਬੌੜ ਜਾਸੀ ਨਾਂਗਾ, ਉਹ ਬੰਦਿਆ ਪਹਿਲੇ ਪੈਰ ਚ ਜਦੋਂ ਤੇਰਾ ਜਨਮ ਹੋ ਰਿਹਾ ਤੂੰ ਕਿਹੜੀ ਮਰਿਆਦਾ ਚ ਬੱਜ ਕੇ ਆਇਆ। ਫਿਰ ਬੇਨਤੀ ਸੁਣਿਓ, ਆਪਾਂ ਕਹਿੰਦੇ ਬੰਦੇ ਕੋਲ ਇਹਨੂੰ ਅਕਲ ਨੀ, ਮਰਿਆਦਾ ਨੀ, ਕੱਪੜੇ ਤਨ ਢੱਕ ਸਿਰ ਢੱਕ। ਮਹਾਰਾਜ ਕਹਿੰਦੇ ਜਿੱਦਣ ਜੰਮਿਆ ਸੀ ਉਦਣ ਕੋਈ ਮਰਿਆਦਾ ਨਹੀਂ, ਨਾ ਇਹਨੇ ਤੜਾਗੀ ਪਾਈ, ਨਾ ਇਹਨੇ ਕੋਈ ਧਰਮ ਦਾ ਚਿੰਨ ਪਾਇਆ, ਨਾ ਇਹਨੇ ਕੋਈ ਤਿਲਕ ਲਾਏ। ਸੱਚ ਇਹ ਉਦਣ ਬੇਮਰਿਆਦਾ ਹੀ ਸੰਸਾਰ ਤੇ ਹੈ, ਨੰਗੇ ਦਾ ਜਨਮ ਹੋਇਆ ਸੀ। ਨਾ ਮਿਰਜਾਦ, ਆਇਆ ਕੱਲ ਭੀਤਰ ਇਹ ਸੰਸਾਰ ਵਿੱਚ, ਬਾਹੜ ਜਾਸੀ ਨਾਂਗਾ, ਤੇ ਜਦੋਂ ਇਹਨੇ ਜਾਣਾ ਤੇ ਮਹਾਰਾਜ ਕਹਿੰਦੇ ਨਾ ਜਾਣਾ ਫਿਰ ਵੀ ਨੰਗੇ ਹੀ, ਫਿਰ ਤੇਰੇ ਪੱਲੇ ਕੁਛ ਨਾਲ ਜਾਣਾ। ਜੈਸੀ ਕਲਮ ਵੁੜੀ ਹੈ ਮਸਤਕ, ਜਿਹੋ ਜੀ ਪਰਮਾਤਮਾ ਨੇ ਵੁੜੀ ਦਰ ਤੇ ਵਗੀ ਹੈ, ਜਿਹੋ ਜੀ ਤੇਰੇ ਮੱਥੇ ਤੇ ਕਲਮ ਚੱਲੀ ਹੈ ਨਾ ਹੁਕਮ ਦੀ, ਵੁੜੀ ਕਲਾਮ ਜਿਹੜੀ ਨਿਰੰਤਰ ਚੱਲਦੀ ਪਈ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਜੋ ਕੁਝ ਮੱਥੇ ਤੇ ਲਿਖਿਆ ਉਹ ਮਨਾ, ਉਹ ਤੇਰੀ ਜਿੰਦ ਨੂੰ ਮਿਲਣਾ ਓਏ, ਜੋ ਲਿਖਿਆ ਹੈ। ਥੋੜੀ ਜੀ ਮੈਂ ਇੱਥੇ ਬੇਨਤੀ ਕਰਾਂਗਾ, ਤਿੰਨ ਚਾਰ ਆਪਾਂ ਉਦਾਹਰਨਾਂ ਲੈਣੀਆਂ ਨੇ। ਮੈਂ ਕਿਉਂ ਕਿਹਾ ਵੀ ਬੱਚੀਆਂ, ਭੈਣਾਂ, ਧੀਆਂ, ਮਾਵਾਂ, ਇਹ ਮੇਰੀ ਖੱਤ ਜੋੜ ਕੇ ਇੱਕ ਬੇਨਤੀ, ਆਪੋ ਆਪਣੀ ਇਹ ਸੋਚ ਹੈ। ਗੁਰਮੁਖੋ, 6 ਮਹੀਨਿਆਂ ਸਭ ਨੂੰ ਪਤਾ ਲੱਗ ਜਾਂਦਾ ਢਾਂਚਾ ਬਣ ਗਿਆ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਵੀ ਕੀਤਾ, ਗੰਢੇਂਦਿਆਂ 6 ਮਾਹ, ਇਹ ਪੂਰਾ ਗੰਢਦਿਆਂ ਗੁੰਢਦਿਆਂ ਸਰੀਰ ਜਿਹੜਾ ਮਹਾਰਾਜ ਗੁਰਬਾਣੀ ਚ ਕਹਿੰਦੇ 6 ਮਹੀਨਿਆਂ ਚ ਗੰਢਿਆ ਗਿਆ, ਜਿਹੜਾ 6 ਮਹੀਨਿਆਂ ਚ ਗੰਢਿਆ, 10ਮਾਸੀ ਜਨਮ ਲਿਆ, ਤੇ ਇਹਦੇ ਟੁੱਟਦਿਆਂ 10 ਮਹੀਨੇ ਲੱਗਣੇ, ਤੁੜਨਦਿਆਂ ਇੱਕ ਖਿਨੋ, ਇੱਕ ਖਿਨ ਲੱਗਣਾ ਜਿਹੜਾ ਜੁੜਿਆ ਪਿਆ 6 ਮਹੀਨਿਆਂ ਦਾ, ਉਹਨੇ ਤੋੜ ਕੇ ਰੱਖ ਦੇਣਾ। ਇੱਥੇ ਜਿਹੜੀ ਗੱਲ ਬੇਨਤੀ ਸਮਝਣ ਵਾਲੀ ਹੈ, ਗੁਰੂ ਜੋ ਸਾਨੂੰ ਸਮਰਥ ਦਿੰਦੇ ਆ, ਉਹ ਇਹ ਵੇ ਅਸੀਂ ਬੰਦੇ ਦੇ ਮਰਨ ਬਾਅਦ ਭੱਜਣੇ ਆ। ਬਹੁਤ ਭਾਗਾਂ ਵਾਲੇ ਨੇ ਜਿਉਂਦੇ ਜੀ ਆਪਣਾ ਕੰਮ ਕਰ ਜਾਂਦੇ ਆ, ਆਪਣਾ ਹੱਥੀ ਆਪਣਾ ਆਪੇ ਕਾਜ ਸਵਾਰੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਨਾ, ਅਜੇ ਅਜੇ ਚੋਲਾ ਛੱਡਣਾ, ਤੇ ਮਹਾਰਾਜ ਨੇ ਪਹਿਲੇ ਕਹਿ ਦਿੱਤਾ, ਸਤਿਗੁਰੂ ਕਰੇ ਹਰ ਪੈ ਬੇਨਤੀ ਮੇਰੀ, ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨੇ ਕੇਰੀ ਕਰ, ਦੇਹੋ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ, ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਧਨ ਧਨ ਕਹੇ ਸਾਬਾਸ ਜੀਓ। ਜਿਉਂਦੇ ਜੀ ਕਿਹਾ ਵੀ ਨਾਮ ਦਿਓ। ਵੇਖੋ ਜਦੋਂ ਪ੍ਰਾਣੀ ਚੜ੍ਹਾਈ ਕਰਦਾ, ਜਿੰਨਾ ਕਿਸੇ ਨੂੰ ਖੇਦ ਹੁੰਦਾ, ਮੇਰਾ ਖਿਆਲ 99% ਘਰ ਉਹ ਫਿਰ ਇੱਕੋ ਗੱਲ ਕਹਿੰਦੇ, ਜਿਹਦੀ ਮੁਕਤੀ ਹੋ ਸਕਦੀ ਹੈ ਜੀ, ਰੱਬ ਕਿਤੇ ਚੰਗੀ ਥਾਂ ਦੇ ਦੇਗਾ ਜੀ, ਅਰਦਾਸ ਕਰੋ ਜੀ, ਬੇਨਤੀ ਕਰੋ ਜੀ। ਮੈਂ ਆਪ ਨੂੰ ਬੇਨਤੀ ਕਰਾਂ, ਗੁਰਮੁਖੋ ਮਰਨ ਤੋਂ ਬਾਅਦ ਵੀ ਬੇਨਤੀ ਸਵੀਕਾਰ ਹੁੰਦੀ ਹੈ ਪਹੁੰਚ ਵਾਲੇ ਦੀ, ਪਰ ਸਭ ਤੋਂ ਪਹਿਲਾਂ ਜੀਵ ਦਾ ਭਲਾ ਇਹਦਾ ਪਰਿਵਾਰ ਕਰ ਸਕਦਾ 9 ਮਹੀਨੇ, ਜਦੋਂ ਜੇ ਇਹਦਾ ਜਨਮ ਨਹੀਂ ਹੋਇਆ। ਇਸ ਨੁਕਤੇ ਨੂੰ ਜਿਹੜਾ ਪਹਿਲਾ ਪੈਰ ਹੈ ਉਹਦੇ ਕੋਲ ਚੇਤਨਾ ਹੈ, ਉਹ ਲਿਵ ਹੈ, ਉਹ ਜੁੜਿਆ। ਤੇ ਜੇ ਮਾਂ ਬਾਪ ਫਿਰ ਅਰਜੇ, ਇਹ ਪ੍ਰੈਕਟਿਸ ਅਭਿਆਸ ਤੱਕ 8-9 ਮਹੀਨੇ ਜਿਹੜੇ ਨੇ, ਜੇ ਕਿਤੇ ਮਾਂ ਖੁਦ ਬਾਪ ਖੁਦ ਪਰਿਵਾਰ ਜਿੰਨੇ ਜੀ ਨੇ ਖੁਦ ਉਸ ਆਉਣ ਵਾਲੇ ਜੀ ਵਾਸਤੇ ਤਾਣ ਲਾ ਦੇਣ ਜਿਸ ਕੁੱਖ ਚ ਬਾਣੀ ਤੋਂ ਬਿਨਾਂ ਵਾਹਿਗੁਰੂ ਬੜਾ ਔਖਾ ਕਹਿਣਾ ਉਹਦੀ ਸੋਚ ਵਿੱਚ ਉਹਦੇ ਨੇਤਰਾਂ ਵਿੱਚ ਉਹਦੇ ਕੰਨਾਂ ਵਿੱਚ ਜਦੋਂ ਟੇਕ ਕੇ ਬੈਠੇ ਮਾਂ ਨੂੰ ਪਤਾ ਅੰਦਰ ਬੱਚਾ ਹਰਕਤ ਕਰ ਰਿਹਾ ਤੇ ਗੁਰਮੁਖੋ ਜੇ ਆਹਾਰ ਮਾਂ ਖਾਏ ਤੇ ਬੱਚੇ ਦੀ ਬਾਡੀ ਤੇ ਆਹਾਰ ਪੂਰਾ ਅਸਰ ਪਾਉਂਦਾ ਹੈ। ਆ ਦੁੱਧ ਚੁੰਘਦੇ ਨਿਆਣੇ ਨੇ ਮਾਂ ਜੋ ਕੁਝ ਖਾਂਦੀ ਨਿਆਣੇ ਤੇ ਅਸਰ ਹੁੰਦਾ ਤੇ ਜੇ ਮਾਂ ਦਾ ਆਹਾਰ ਬੱਚੇ ਤੇ ਅਸਰ ਕਰਦਾ ਵਿਚਾਰ ਕਿਉਂ ਨਹੀਂ ਅਸਰ ਕਰੇਗਾ? ਜੇ ਵਿਚਾਰ ਕਰੇਗੀ ਤਾਂ ਹੁਣ ਥੋੜਾ ਜਿਹਾ ਦੇਖੋ ਕੱਲ ਅਸੀਂ ਮਹਾਰਾਜ ਦਾ ਪੜ੍ਹਿਆ ਮੈਂ ਤਿੰਨ ਚਾਰ ਉਦਾਹਰਨਾਂ ਦੇਣੀਆਂ ਨੇ ਜੋ ਗੁਰਬਾਣੀ ਨੇ ਫਰਮਾਇਆ। ਗੁਰੂ ਅਰਜਨ ਦੇਵ ਜੀ ਦਾ ਆਗਮਨ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ ਭੱਟ ਸਾਹਿਬ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਆਪਣੇ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ। ਸਿਮਰਨ ਸੋਈ ਪੁਰਖ ਅਚਲ ਅਬਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਰ ਰਿਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ ਗੁਰ ਰਾਮਦਾਸ ਕਰ ਕੀਓ ਪ੍ਰਗਾਸਾ ਸਕਲ ਮਨੋਰਥ ਪੂਰਨ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਲਫ਼ਜ਼ ਫਿਰ ਇਹ ਤੁਕ ਸਤਿਗੁਰਾਂ ਦੀ ਤੈ ਤੁਸੀਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਧੰਨ ਗੁਰੂ ਅਰਜਨ ਦੇਵ ਜੀ ਆਪ ਜੀ ਨੇ ਆਪਣੇ ਜਨਮ ਤੋਂ ਹੀ ਬ੍ਰਹਮ ਨੂੰ ਪਛਾਣਿਆ ਬ੍ਰਹਮ ਗਿਆਨੀ। ਇੱਕ ਭੱਟ ਸਾਹਿਬ ਜੀ ਨੇ ਹੋਰ ਬਚਨ ਕੀਤਾ ਉਹ ਦੋ ਤੁਕਾਂ ਸਿਰਫ ਲੈ ਲੈਂਦੇ ਹਾਂ। ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਗੁਰੂ ਅਰਜੁਨ ਦੇਵ ਜੀ ਦੇ ਘਰ ਗੁਰੂ ਰਾਮਦਾਸ ਵਾਹਿਗੁਰੂ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਅਰਜੁਨ ਦੇਵ ਜੀ ਪਰਮਾਤਮਾ ਦੇ ਭਗਤ ਬਣ ਕੇ ਆਏ ਆ। ਫਿਰ ਬੇਨਤੀ ਜਨਮਤ ਗੁਰਮਤ ਬ੍ਰਹਮ ਪਛਾਣਿਓ ਭਗਤ ਉੱਤਰ ਆਇਓ। ਅਗਲੀ ਇੱਕ ਹੋਰ ਕਿ ਉਦਰੇ ਮਾਏ ਆਏ ਕੀ ਆ ਨਿਵਾਸ ਅਗਲੀ ਤੋਂ ਕਿ ਮਾਤਾ ਕਹਿ ਮਨ ਬਹੁਤ ਵਿਗਾਸ ਵਿਗਾਸ ਬਣਾ ਖੇੜਾ। ਹੁਣ ਆਮ ਅਰਥ ਅਸੀਂ ਇਹੀ ਕਰਾਂਗੇ ਨਾ ਜੀ ਮਾਂ ਬੜੀ ਖੁਸ਼ ਸੀ ਜੀ ਜਦੋਂ ਉਧਰ ਚ ਆ ਗਏ ਨਹੀਂ। ਗੁਰਮੁਖੋ ਗੁਰਮਤ ਅਨੁਸਾਰ ਜੇ ਵਿਗਾਸ ਲਫ਼ਜ਼ ਨੂੰ ਪੜ੍ਹੀਏ ਤੇ ਵਿਗਾਸ ਭਗਤੀ ਦਾ ਉਹ ਸ਼ਿਖਰ ਹੈ ਜਿਹਨੂੰ ਆਪ ਜਪਜੀ ਸਾਹਿਬ ਚ ਰੋਜ਼ ਪੜ੍ਹਦੇ ਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਕਿ ਮਾਤਾ ਜੀ ਦੇ ਮਨ ਚ ਬੜਾ ਖੇੜਾ ਉਹ ਖੇੜਾ ਉਹ ਵਿਗਾਸ ਉਹ ਆਨੰਦ ਦੁਨਿਆਵੀ ਨਹੀਂ ਮਾਤ ਗੰਗਾ ਜੀ ਦੇ ਅੰਦਰ ਰੁਖਾਨੀ ਵਿਗਾਸ ਇੰਨਾ ਹੈ ਜਿਸ ਉਧਰ ਫਿਰ ਸੁਣਿਓ ਉਧਰੇ ਮਾਏ ਆਏ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਤੇ ਉਸ ਵਿਗਾਸ ਵਿੱਚੋਂ ਜਨਮ ਕਿਹਦਾ ਹੋਇਆ ਜੰਮਿਆ ਪੂਤ ਭਗਤ ਗੋਬਿੰਦ ਕਾ। ਮੇਰੀ ਫਿਰ ਬੇਨਤੀ ਹੈ ਜੀ ਗੋਬਿੰਦ ਦਾ ਭਗਤ ਜਨਮਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੱਲ ਵੀ ਸੀ ਪੜਿਆ ਗੋਬਿੰਦ ਦਾ ਭਗਤ। ਤੀਸਰੀ ਇੱਕ ਹੋਰ ਮੈਂ ਬੇਨਤੀ ਕਰਨਾ ਇਸ ਕਰਕੇ ਮੈਂ ਅਰਜ਼ ਕਰ ਰਿਹਾ ਜਿੰਨਾ ਨੂੰ ਚੰਗੀ ਲੱਗੇ ਆਪਾਂ ਤਾਂ ਆਪਣੇ ਪਰਿਵਾਰਾਂ ਚ ਵੀ ਕਹਿੰਦੇ ਹਾਂ ਜੋ ਅਸੀਂ ਖਿਆਲ ਜੇ ਮੈਂ ਇੱਥੋਂ ਤੱਕ ਕਈ ਧੀਰ ਜਵਾਨ ਬੀਬੀਆਂ ਉਹਨਾਂ ਦੇ ਲਫ਼ਜ਼ ਸੁਣੇ ਆ ਭਾਈ ਸਾਹਿਬ ਜੀ ਕਿ ਜਿਸ ਦਿਨ ਦੀ ਦਾਤੇ ਦਾਤ ਦਿੱਤੀ ਮੈਂ ਦੋ ਦੋ ਨਿਤਨੇਮ ਕਰਨੀ ਆ ਇੱਕ ਆਪਣਾ ਕਰਨੀ ਹੈ ਇੱਕ ਆਪਣੀ ਸੰਤਾਨ ਦਾ ਕਰਨੀ ਹੈ। ਤੇ ਮੇਰਾ ਮਨ ਕਹਿੰਦਾ ਜਿਹੜਾ ਇੰਨੀ ਇਕਾਗਰਤਾ ਲੱਗਿਆ ਹੋਵੇਗਾ ਜਿੱਥੇ ਪਹਿਲਾ ਪੈਰ ਚੱਲ ਰਿਹਾ ਜੀਵ ਦਾ ਘਰ ਦੀ ਤਿਆਰੀ ਆਪਾਂ ਕਰਨੀ ਹੈ ਬੱਚੇ ਦੇ ਆਉਣ ਤੋਂ ਪਹਿਲਾਂ ਰੰਗ ਰੋਗਣ ਕੀਤੇ ਜਾਂਦੇ ਨੇ ਕੱਪੜੇ ਉਹਦੀਆਂ ਖਡੌਣੇ ਉਹਦੇ ਝੂਲੇ ਉਹ ਨਹੀਂ। ਗੁਰਮੁਖੋ ਇਹ ਤਾਂ ਜਨਮ ਤੋਂ ਬਾਅਦ ਦੀਆਂ ਗੱਲਾਂ ਨੇ ਉਹਦੇ ਆਉਣ ਤੋਂ ਪਹਿਲਾਂ ਜਿਸ ਕਮਰੇ ਵਿੱਚ ਮਾਂ ਬੈਠਦੀ ਹੈ ਉੱਥੇ ਰੱਬ ਦੀ ਬੰਦਗੀ ਜ਼ਰੂਰ ਹੋਵੇ ਭਾਵੇਂ ਨੈੱਟ ਦੀ ਕੀਰਤਨ ਚੱਲਦਾ ਹੋਵੇ ਸੁੱਤਿਆਂ ਬੈਠਦਿਆਂ ਜਾਗਦਿਆਂ ਉੱਥੇ ਸ਼ਬਦ ਦੀ ਹੀ ਗੱਲ ਹੋਵੇ ਦੇਖੋ ਉਹ ਕਿੰਨਾ ਕੁ ਅਸਰ ਹੁੰਦਾ। ਸਾਡੇ ਇੱਥੇ ਬੜੀਆਂ ਉਦਾਹਰਨਾਂ ਨੇ ਜੀ ਉਹ ਦੋ ਸੰਤਾਨਾਂ ਨੇ ਉਹ ਦੱਸਦੇ ਆ ਕਿ ਜਦੋਂ ਆਹ ਪੈਦਾ ਹੋਇਆ ਉਦੋਂ ਅਸੀਂ ਨਿਰੰਤਰ ਗੁਰਦੁਆਰੇ ਜਾਂਦੇ ਸਾਂ ਸੇਵਾ ਕਰਦੇ ਸਾਂ ਪਾਠ ਸੁਣਦੇ ਸਾਂ ਕਥਾ ਕੀਰਤਨ ਸੁਣਦੇ ਸਾਂ। ਇਹਦੇ ਸੁਭਾਅ ਵਿੱਚ ਤੇ ਦੂਜੇ ਬੱਚੇ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਮੇਰੀ ਬੇਨਤੀ ਹੈ ਕਿ ਪਹਿਲਾ ਪੈਰ ਅਸੀਂ ਹਰ ਕੋਈ ਬੰਦਗੀ ਚ ਕੱਢ ਕੇ ਆਏ ਹਾਂ ਤੇ ਜੇ ਕਿਤੇ ਬਾਹਰੋਂ ਸਪੋਰਟ ਹੋਰ ਮਿਲ ਜਾਏ ਮਾਂ ਵੱਲੋਂ ਦੇਸ਼ ਵਿੱਚ ਸਤਿਗੁਰਾਂ ਨੇ ਬਚਨ ਕੀਤਾ ਗੁਰੂ ਅਰਜੁਨ ਦੇਵ ਦਾ ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਲਵਲੀਨਤਾ ਦੇ ਨਾਲ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਮਾਈ ਦਾ ਜ਼ਿਕਰ ਕਰਦਿਆਂ ਕਿਹਾ ਕਿਉਂਕਿ ਮਾਤਾ ਗੁਜਰੀ ਜੀ ਦੀ ਕੁੱਖ ਬੰਦਗੀ ਵਾਲੀ ਤਿਆਰ ਹੋਈ ਤੇ ਸਤਿਗੁਰੂ ਆਏ। ਇਹ ਵਿਧ ਕਰਤ ਤਪੱਸਿਆ ਭਇਓ, ਦੁਆਇਤੇ ਏਕ ਰੂਪ ਹੋਏ ਗਏ, ਅੱਗੇ ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ। ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਇਸ ਮੁਇ ਦੀਆ, ਤਬ ਹਮ ਜਨਮ ਕਲੂ ਮੈਂ ਲਿਆ। ਮੈਂ ਫਿਰ ਅਰਜ਼ ਕਰਾਂਗਾ, ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਕਿਸੇ ਟੀਕੇ ਨੂੰ ਪੜ੍ਹ ਲਿਓ, ਆਪਾਂ ਕੋਈ ਆਪਣੇ ਕੋਲੋਂ ਸ਼ਬਦ ਨਹੀਂ ਵਰਤ ਰਹੇ। ਪਹਿਲਾ ਪੈਰ ਜ਼ਿੰਦਗੀ ਦਾ ਮਾਤਾ ਦੇ ਉਦਰ ਵਿੱਚ ਸਿਰਫ ਇੱਕ ਚੇਤਨਾ, ਇੱਕ ਨਿਰੰਤਰਤਾ ਹੈ। ਮਹਾਰਾਜ ਕਹਿੰਦੇ ਨੇ, ਫਿਰ ਜੈਸੀ ਕਲਮ ਬੁੜੀ ਹੈ ਮਸਤਕ, ਜੋ ਪਰਮਾਤਮਾ ਦੀ ਨਿਰੰਤਰ ਚੱਲਦੀ ਕਲਮ ਚੱਲੀ, ਤੈਸੀ ਜੀੜੇ ਪਾਸ ਕਉ ਨਾਨਕ ਪ੍ਰਾਣੀ, ਪਹਿਲਾ ਪਹਿਰ ਹੈ ਹੁਕਮ ਪਿਆ ਗਰਬਾਸ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਪ੍ਰਾਣੀ, ਪ੍ਰਾਣਾਂ ਦੇ ਸਾਰੇ ਚੱਲਣ ਵਾਲੇ, ਪਰਮਾਤਮਾ ਦੇ ਹੁਕਮ ਨਾਲ ਪਹਿਲੇ ਪੈਰ ਤੂੰ ਪਰਮੇਸ਼ਵਰ ਦੇ ਹੁਕਮ ਨਾਲ ਮਾਂ ਦੇ ਗਰਭਾਸ ਵਿੱਚ ਤੇਰਾ ਨਿਵਾਸ ਹੋਇਆ, ਕਿਉਂਕਿ ਉਹਦੇ ਹੁਕਮ ਤੋਂ ਬਿਨਾਂ ਤਾਂ ਜੀਵ ਦਾ ਜਨਮ ਹੀ ਨਹੀਂ, ਉਸਦੇ ਹੁਕਮ ਤੋਂ ਬਿਨਾਂ ਤੇ ਚੱਲ ਵੀ ਨਹੀਂ ਸਕਦਾ, ਇਹਦਾ ਵਿਕਾਸ ਵੀ ਤਾਂ ਹੈ। ਇਹ ਇਸੇ ਲੜੀ ਨੂੰ, ਕਿਉਂਕਿ ਅਜੇ ਉਹ ਮੈਂ ਪੂਰਾ ਜ਼ਿਕਰ ਨਹੀਂ ਕੀਤਾ, ਲਿਵ ਕੀ ਚੀਜ਼ ਹੈ, ਅਗਲੇ ਪੈਰ 'ਚ ਲਿਵ ਟੁੱਟਣੀ ਹੈ। ਭਾਵੇਂ ਅਸੀਂ ਕਹਿੰਦੇ ਹਾਂ ਚੇਤਨ ਤਾਂ ਅਸੀਂ ਵੀ ਨਿਆਣੇ ਨੂੰ ਹੱਸਣੇ ਆ, ਲਾਡ ਕਰਨੇ ਆ, ਪਰ ਗੁਰੂ ਸਾਹਿਬ ਕਹਿੰਦੇ ਠੀਕ ਹੈ ਦੁਨਿਆਵੀ ਤੌਰ ਤੇ ਤੁਸੀਂ ਲਾਡ ਲੜਾਈ ਜਾਓ, ਪਰ ਤੁਸੀਂ ਆਤਮਕ ਤੌਰ ਤੇ ਬੜਾ ਨੁਕਸਾਨੂ ਕਹਿ ਰਹੇ ਆ। ਤੁਸੀਂ ਇੰਨਾ ਨੁਕਸਾਨ ਕੀਤਾ, ਜਿਹੜਾ ਉਰਦ ਤਪ ਕਰ ਰਿਹਾ ਸੀ ਬਾਹਰ ਆਉਂਦਿਆਂ ਸਰ, ਇੰਨਾ ਕੁਝ ਦੁਨੀਆਂ ਦਾ ਦਿਖਾ ਦਿੱਤਾ ਉਹਨੂੰ, ਰੱਬ ਵੱਲੋਂ ਲੇਵੋ ਦੀ ਸਦਾ ਲਈ ਟੁੱਟ ਗਈ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground. ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, North East Calgary।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ।

बिन सिमरन जो जीवन बलना सर्प जैसे अरजारी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ, ਇੱਕ ਵਾਰੀ ਹੋਰ ਫਤਿਹ ਦੀ ਸਾਂਝ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸਾਨੂੰ ਅੱਜ ਗੁਰੂਦੇਵ ਜੀ ਨੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਅਸੀਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਅੱਜ ਵਾਲਾ ਪਾਵਨ ਸ਼ਬਦ ਰਾਗ ਜੈਤਸਰੀ ਦੇ ਵਿੱਚ ਹੈ। ਟੋਡੀ ਰਾਗ ਵਿੱਚ ਅੱਜ ਦਾ ਪਾਵਨ ਸ਼ਬਦ ਹਜ਼ੂਰ ਨੇ ਉਚਾਰਨ ਕੀਤਾ ਹੋਇਆ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 711 ਤੇ ਸੁਭਾਇਮਾਨ ਹੈ। ਰਾਗ ਟੋਡੀ ਹੈ। ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਵਾਸਤੇ, ਗੁਰੂ ਜੀ ਦਾ ਓਟ ਆਸਰਾ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਕਿਰਪਾ ਕਰੋ, ਸਤਨਾਮ ਸ੍ਰੀ ਵਾਹਿਗੁਰੂ
0: ਸਾਹਿਬ ਜੀ।
1: ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਪਹਿਲੀ ਪੰਕਤੀ ਸਰਵਣ ਕਰੀਏ ਜੀ। ਹਾਂਜੀ।

0: ਰਾਗ ਟੋਡੀ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਵਾਲਾ ਪਾਵਨ ਮੁੱਖ ਵਾਕ ਹੈ।
1: ਹਰ ਬਿਸਰਤ ਸਦਾ ਖੁਆਰੀ।
0: ਸਤਸੰਗ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਵਿਚ ਪਹਿਲੇ ਅੰਕ ਤੋਂ ਲੈ ਕੇ ਆਖਰੀ ਅੰਕ ਤੱਕ ਇਹੀ ਸਾਨੂੰ ਸਮਝਾਉਣ ਦੀ ਕਿਰਪਾ ਕੀਤੀ ਗਈ ਹੈ। ਭਾਈ, ਤੂੰ ਪਰਮੇਸ਼ਰ ਕੋਲੋਂ ਆਇਆ ਹੈ ਤੇ ਉਸ ਪਰਮੇਸ਼ਰ ਨਾਲ ਹੀ ਜੋੜ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਉਹ ਇੱਕ ਹੀ ਹੈ, ਇੱਕ ਨਾਲ ਜੋੜ। ਸਤਸੰਗਤ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਇਸ ਮਾਨਸ ਜਨਮ ਨੂੰ ਦੁਰਲੱਭ ਕਿਹਾ ਗਿਆ, ਮਾਨਸ ਜਨਮ ਦੁਰਲੰਭ ਹੈ। ਕਿਸੇ ਸ਼ਬਦ ਵਿੱਚ ਹਜ਼ੂਰ ਇਹਨੂੰ ਹੀਰਾ ਵੀ ਕਹਿੰਦੇ ਨੇ, ਹੀਰੇ ਜੈਸਾ ਜਨਮ ਹੈ। ਕਿਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨੂੰ ਕੰਚਨ ਕੀ ਕਾਇਆ ਵੀ ਆਖੀ ਹੈ, ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਗੱਲ ਯਾਦ ਰੱਖੋ, ਇਹ ਭਾਵੇਂ ਮਾਨਸ ਜਨਮ ਹੈ ਤੇ ਆ ਬੜਾ ਦੁਰਲੱਭ, ਪਰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇਹਨੂੰ ਖਤਮ ਹੋਣ ਲੱਗਿਆਂ, ਇਹਨੂੰ ਨਾਸ਼ ਹੋਣ ਲੱਗਿਆਂ ਇੰਨਾ ਕੁ ਸਮਾਂ ਲੱਗਦਾ ਜਿੰਨਾ ਕੁ ਸਮਾਂ ਅੱਖ ਨੂੰ ਚਮਕਣ 'ਤੇ ਲੱਗਦਾ। ਮਾਨਸ ਜਨਮ ਦੁਲੰਭ ਹੈ, ਛਿਣ ਭੰਗਰ ਛਲਦੇ ਹੀ ਸ਼ਾਰਾ, ਬਸ ਅੱਖ ਦੇ ਚਮਕਣ ਜਿੰਨੇ ਸਮੇਂ ਚ ਸੜ ਕੇ ਸਵਾਹ ਹੋ ਜਾਂਦੀ ਏ ਕਾਇਆ। ਭਾਈ ਸਾਹਿਬ ਕਹਿੰਦੇ ਨੇ ਪਾਣੀ ਦਾ ਕਰ ਪੂਤਰਾ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ, ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜੇ ਰੱਬ ਨਾਲੋਂ ਟੁੱਟੋਗੇ, ਜੇ ਰੱਬ ਭੁੱਲੇਗਾ ਰੱਬ ਨਾਲੋਂ ਟੁੱਟੋਗੇ ਤੇ ਪੱਲੇ ਖੁਆਰੀ ਪੈਣੀ ਆ, ਖੁਆਰੀ ਜਿਹਨੂੰ ਅਸੀਂ ਬੇਪਤੀ ਕਹਿੰਦੇ ਹਾਂ। ਭਾਈ, ਜਿਹੜਾ ਵੀ ਰੱਬ ਨਾਲੋਂ ਟੁੱਟ ਗਿਆ ਉਹਦੇ ਪੱਲੇ ਖੁਆਰੀ ਖੁਆਰੀ ਪੈਣੀ ਹੈ, ਲੋਕ ਵਿੱਚ ਵੀ ਤੇ ਪਰਲੋਕ ਵਿੱਚ। ਪਰ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਬੰਦਾ ਪਰਮੇਸ਼ਰ ਕੋਲੋਂ ਆਉਂਦਾ ਉਹਨੂੰ ਭੁੱਲ ਕਿਉਂ ਜਾਂਦਾ, ਉਹਦੇ ਭੁੱਲਣ ਦਾ ਕਾਰਨ ਕੀ ਹੈ? ਭਾਈ ਸਾਹਿਬ ਕਹਿੰਦੇ ਨੇ ਮਾਨਸ ਜਨਮ ਦੁਲੰਬ ਹੈ, ਛਿਣ ਭੰਗਰ ਛਲਦੇ ਹੀ ਸ਼ਾਰਾ, ਪਾਣੀ ਦਾ ਕਰ ਪੂਤਰਾ। ਪਾਣੀ ਤੋਂ ਸਾਡਾ ਪੁਤਲਾ ਬਣਾਇਆ ਉਸ ਪਰਮੇਸ਼ਰ ਨੇ, ਉੱਡੇ ਨਾ ਪਾਉਣ ਖੁੱਲੇ ਨਾ ਦੁਆਰਾ। ਭਾਈ ਸਾਹਿਬ ਕਹਿੰਦੇ ਨੇ ਜਦੋਂ ਬੰਦੇ ਦੀ ਜਾਨ ਨਿਕਲਦੀ ਹੈ, ਨੌ ਦੁਆਰੇ ਨੇ, ਨੌ ਦੁਆਰਿਆਂ ਦੇ ਇੱਕ ਦੁਆਰੇ ਚੋਂ ਬੰਦੇ ਦੀ ਜਾਨ ਨਿਕਲਦੀ ਹੈ ਜਦੋਂ ਮਰਦਾ। ਭਾਈ ਸਾਹਿਬ ਕਹਿੰਦੇ ਨੇ ਪਰਮੇਸ਼ਰ ਦੀ ਕੁਦਰਤ ਦੇਖੋ, ਜਦੋਂ ਬੰਦਾ ਮਰਦਾ ਨੌ ਦੁਆਰਿਆਂ ਦੇ ਵਿੱਚੋਂ ਕਿਸੇ ਨਾ ਕਿਸੇ ਦੁਆਰੇ ਰਾਹੀਂ ਪੁਰਾਣ ਨਿਕਲਦੇ ਨੇ, ਪਰ ਸਾਰੀ ਜ਼ਿੰਦਗੀ ਜੇ ਕਿਸੇ ਨੇ 50 ਸਾਲ ਜੀਵਣਾ, 70 ਸਾਲ ਜੀਵਣਾ, 80 ਸਾਲ, 100 ਸਾਲ, 150 ਸਾਲ ਜੀਵਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਸਾਰੀ ਉਮਰ ਇਹ ਨੌ ਦੁਆਰੇ ਖੁੱਲ੍ਹੇ ਰਹਿੰਦੇ, ਪਰ ਉਹਦੇ ਹੁਕਮ ਦੇ ਨਾਲ ਸਵਾਸ ਟਿਕੇ ਹੋਏ ਨੇ। ਇਹਨਾਂ ਸਵਾਸਾਂ ਦੀ ਹਿੰਮਤ ਨਹੀਂ ਕਿ ਨੌ ਦੁਆਰਿਆਂ ਚੋਂ ਕਿਸੇ ਦੁਆਰੇ ਥਾਈਂ ਆਪਣੀ ਮਰਜ਼ੀ ਨਾਲ ਬਾਹਰ ਨਿਕਲ ਜਾਣ। ਪਾਣੀ ਦਾ ਕਰਪੂਤਰਾ, ਪਾਣੀ ਦਾ ਪੁਤਲਾ ਬਣਾਇਆ, ਉੱਡੇ ਨਾ ਪਾਉਣ ਖੁੱਲੇ ਨੌ ਦੁਆਰਾ। ਨੌ ਦੁਆਰੇ ਖੁੱਲੇ ਨੇ ਪਰ ਪ੍ਰਾਣ ਟਿਕੇ ਰਹਿੰਦੇ ਨੇ ਉਹਦੇ ਹੁਕਮ ਨਾਲ। ਭਾਈ ਸਾਹਿਬ ਕਹਿੰਦੇ ਨੇ ਅਗਨ ਕੁੰਡ ਵਿੱਚ ਰੱਖਿਆ, ਜਨਮ ਲੈਣ ਤੋਂ ਪਹਿਲਾਂ ਇਹਨੂੰ ਅੱਗ ਵਿੱਚ ਰੱਖਿਆ, ਅੱਗ ਵਿੱਚ। ਗੁਰੂ ਅਮਰਦਾਸ ਮਹਾਰਾਜ ਵੀ ਕਹਿੰਦੇ ਨੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਜਿੱਥੇ ਬੱਚੇ ਦੀ ਪੈਦਾਇਸ਼ ਹੁੰਦੀ ਹੈ ਨਾ, ਅੱਗ ਬਲਦੀ ਹੈ ਉੱਥੇ ਅੱਗ। ਭਾਈ ਸਾਹਿਬ ਕਹਿੰਦੇ ਨੇ ਅਗਨ ਕੁੰਡ ਵਿੱਚ ਰੱਖਿਆ, ਉਹਦੀ ਕਰਾਮਾਤ ਵੇਖੋ, ਬਲ ਦੀ ਅੱਗ ਤੋਂ ਤੁਹਾਨੂੰ ਰੱਖ ਲਿਆ। ਨਰਕ ਘੋਰ ਮੈਂ ਉਧਰ ਮੁਜਾਰਾ, ਉੱਥੇ ਨਰਕ ਵੀ ਬਹੁਤ ਸੀ। ਭਾਈ ਸਾਹਿਬ ਕਹਿੰਦੇ ਫਿਰ ਕਰਿਆ ਤਪ ਉਰਦ ਗਰਭ ਵਿੱਚ, ਪੁੱਠਾ ਲਟਕਿਆ ਹੋਇਆ ਤਪ ਕਰਦਾ ਸੀ, ਪੁੱਠਾ ਲਟਕਿਆ ਹੋਇਆ ਉਹਦਾ ਸਿਮਰਨ ਕਰਦਾ ਸੀ। ਚਸਣ ਵਿਛੜਿਆ ਸਿਰਜਣ ਹਾਰਾ, ਪੁੱਠਾ ਲਟਕਿਆ ਹੋਇਆ ਸੀ, ਬਲ ਦੀ ਅੱਗ ਵਿੱਚ ਸੀ, ਨਰਕ ਚ ਪਿਆ ਹੋਇਆ ਸੀ, ਪਰ ਫੇਰ ਵੀ ਇਹਨੂੰ ਅੱਖ ਦੇ ਝਮਕਣ ਜਿੰਨੇ ਸਮੇਂ ਵਾਸਤੇ ਰੱਬ ਨਹੀਂ ਸੀ ਭੁੱਲਦਾ ਜਨਮ ਤੋਂ ਪਹਿਲਾਂ। ਪਰ ਭਾਈ ਸਾਹਿਬ ਕਹਿੰਦੇ ਹੋਇਆ ਕਿ ਦਸੀ ਮਹੀਨੀ ਜੰਮਿਆ, ਤਕਰੀਬਨ 10 ਮਹੀਨਿਆਂ ਦੇ ਵਿੱਚ ਦਾ ਜਨਮ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ ਦਸੀ ਮਹੀਨੀ ਜੰਮਿਆ, ਸਿਮਰਨ ਕਰੇ ਕਰੀ ਨਿਸਤਾਰਾ, ਸਿਮਰਨ ਕਰਦਾ ਰਿਹਾ ਤੇ ਬਚਿਆ ਰਿਹਾ। ਜੰਮ ਦੋ ਮਾਇਆ ਮੋਇਆ, ਜਦੋਂ ਫਿਰ ਇਹਦਾ ਜਨਮ ਹੋ ਗਿਆ, ਇਹ ਦੁਨੀਆਂ ਤੇ ਆ ਗਿਆ, ਇਹਨੂੰ ਮਾਇਆ ਨੇ ਆਪਣੇ ਮੋਹ ਚ ਫਸਾਇਆ। ਭਾਈ ਸਾਹਿਬ ਕਹਿੰਦੇ ਨੇ ਜੰਮ ਦੋ ਮਾਇਆ ਮੋਇਆ, ਨਜ਼ਰ ਨਿਆ ਵੈ ਰੱਖਣ ਹਾਰਾ, ਜਿੰਨੇ ਰੱਖਿਆ ਸੀ, ਜਿੰਨੇ ਬਲ ਦੀ ਅੱਗ ਜੋ ਬਚਾਇਆ ਸੀ, ਇਹ ਅਰਦਾਸਾਂ ਕਰਦਾ ਸੀ, ਜਨਮ ਹੋਣ ਦੀ ਦੇਰ ਹੋਈ। ਭਾਈ ਸਾਹਿਬ ਕਹਿੰਦੇ ਨੇ ਨਜ਼ਰ ਨਿਆ ਵੈ ਰੱਖਣ ਹਾਰਾ, ਉਹ ਤੇ ਫਿਰ ਭੁੱਲ ਹੀ ਗਿਆ। ਨਤੀਜਾ ਕੀ ਨਿਕਲਿਆ? ਉਹ ਜਿਹੜਾ ਪਰਮੇਸ਼ਰ ਹੈ ਉਹ ਬੜਾ ਵੱਡਾ ਸ਼ਾਹ ਵਾ, ਉਹਨੇ ਸਾਨੂੰ ਇੱਥੇ ਕੋ ਵਣਜ ਕਰਨ ਵਾਸਤੇ ਘੱਲਿਆ। ਜਿਹੜਾ ਵਣਜ ਕਰਨ ਆਏ ਸਾਂ ਉਹ ਵਣਜ ਕਰਨਾ ਭੁੱਲ ਗਏ। ਭਾਈ ਸਾਹਿਬ ਕਹਿੰਦੇ ਨੇ ਨਤੀਜਾ ਇਹ ਨਿਕਲਿਆ

0: तंदुरुस्तियां ने तेरी दया मया सब कुछ ठीक है। मैं इस करके तुहानू फोन किया, इस करके मैं तुहानू खेचल दिती है। हे मेरे प्रभु आला ते निवारना जम कारना आ जिहड़ी माया मैनू अपने जाल च फसा के जमां दे हवाले करना चाहती है, बचाओ मैनू इहदे कोलों, बचाओ मैनू इहदे कोलों। भगत रविदास कहंदे ने नाथ कशून जानो मन माया कै हाथ बेकानू। हे मेरे प्रभु मैनू तो समझ नहीं आउण दिंदी भी करदी की है, मैनू इहने अपने हत्थां ते पा लिया होया, मैनू छडा इहदे कोलों। ते धन श्री गुरु अर्जन देव महाराज कहंदे ने करदी ते धोखा है पर जिहदे ते तेरी कृपा होए ओदे ते इहदा जोर नहीं चलदा, जिहदे ते तेरी कृपा वरत जाए। हांजी
1: रहाओ बिन सिमरन जो जीवन बलना।
0: महाराज कहंदे ने याद रखो जदों असीं किसे नूं असीस दिंदे आ, किसे बच्चे नूं असीस दिंदे, तेरी उम्र लंबी होए, उम्र लंबी। गुरु अर्जन देव महाराज कहंदे ने भावे को जीवे 70 साल 100 साल जीवे, जे प्रभु दे सिमरन तो बिना जिंदगी लंघ रही होवे, भगती नहीं करदा, सिमर नहीं करदा, बिन सिमरन जो जीवन बलना। हांजी
1: सर्प जैसे अरजारी,
0: ओदी जिंदगी भावे 100 साल दी क्यों ना होवे, ओदी उम्र सप वर्गी है, सप वर्गी। हांजी
1: नाव खंडन को राज कमावे,
0: भावे बंदा 9 खंड पृथ्वी दा राजा बन जाए, चक्रवर्ती राजा बन जाए। हांजी
1: अंत चले गोहारी,
0: अखीर उस बंदे नु हार के जाना पैंदा, चले जुवारी दोहे हाथ चार। सत्संग ते इक शब्द आउंदा जपजी साहब दी बाणी च, जे जुग चारे यार जा होर तो सुनी होए, नवा खंडा वे जानिए नाल चलिया सब। आखरी पंक्ति है जे तिस नजर न आवे ता वात न पुछे के, पुत्रा जे दुनिया तेरे मगर है, लोग तेनू बड़ा चंगा चाहते ने, दे तेरी इज्जत ओदे घर विच नहीं होई ते तेरा की है इस दुनिया ते आउणा। धन गुरु अर्जन देव महाराज कहंदे ने भावे को 9 खंड पृथ्वी दा राजा बन दे इथों हार के जांदा है।
1: गुण निदान गुण ते नहीं गाए,
0: आ जिहड़ी आखरी पंक्ति है ना बड़े प्यार ते ध्यान नाल सुणियो साडे सारयां लई है। गुरु अर्जन देव महाराज आखरी पंक्ति च कहंदे ने प्रभु गुणा दा मालक है, जेड़ा उस गुणा दे खजाने नू, जेड़ा उस परमेश्वर नू गाउंदा, जेड़ा भी उनू गाउंदा है। हां
1: जाको कृपा तारी,
0: जिहदे ते रब कृपा करदा है वो फिर रब दे गुण गाउंदा। बड़े ध्यान सुन, जिहदे मेरे वर्गे मनमुख बंदे ने, रब नालों टुटे बंदे ने, वो कहंदे ने जी एक पासे गुरु साहब कहंदे ने भी गुण ओही गाउंदा है जिहदे तो कृपा करदा, गुण निधान गुण तिन ही गाए जिन को कृपा कर। रब नालों टुटा बंदा महाराज कहंदे गल्लां इन्नियां करदा जिवें हवा चलदी आ ना तेज, इहदा जवाब देना बड़ा औखा। साकत का बकना इउं जानो जैसे पवन चले, जिस तरह हवा चलदी आ ना तेज झखड़ चलता, इदा गल्लां करदा मनमुख रब दा टुटा बंदा। रब नाल टुटा बंदा कहिंदा जी एक पासे कहिंदे हो जिहदे ते रब कृपा करदा है उही उहदे गुण गाउंदा, गुण निधान गुण तिन ही गाए, फिर यह दसो मेरा इहदे च कसूर की है, मेरा दोष की है? जे रब चाहे तो मेरे को गुण गवा ले। सा संगत माफ करना, कुछ बाणी गुरमुखां वास्ते है, कुछ बाणी मनमुखां वास्ते। रिजल्ट आया बड़ा वधिया, जेड़ा विद्यार्थी स्कूल चो पहले नंबर ते आया सी ना, पहले नंबर ते उहदा नाम अनाउंस होया भी फलाना से मुंडा जेड़ा पहले नंबर ते आया ते आनका मैडल लए, अपना नाम लए। जदों वह बच्चा स्टेज ते चढ़ के इनाम लैण तो पहला, मैडल लैण तो पहला अपने उस्ताद दी गोडी हाथ लाया, उस्ताद जी मास्टर जी तुहाडी कृपा नाल मैनूं इह मिल लगा जिहड़ा मैडल ते इनाम मिल, तुहाडी कृपा नाल मैं पहले नंबर ते आया। मास्टर कहिंदा पुत्तर शाबाश। मैडल लैके फिर अपने उस्ताद की गोडी हाथ लाना जी तुहाडी बड़ी कृपा। एक मुंडा फेल हो गया, वो भी स्टेज ते गया, वो मास्टर दे पैरी हाथ गोडी हाथ ला के आखन लगा जी बड़ी तुहाडी कृपा हुई मैं फेल हो गया, फेल बड़ी तुहाडी कृपा हुई मास्टर जी धन्नवाद तुहाडा। वो मास्टर हस के कहिंदा बेवकूफा ये कृपा मेरी नहीं हुई, ये कृपा तेरी हुई है तेरे ते, मेरी कृपा थोड़ी हुई है भी तू फेल हो गया, ये तेरी कृपा हुई है तेरे ते। सा संगत जेड़ा बंदा गुरुद्वारा साहब आउंदा जेड़ा बंदा सेवा करदा वो ते आखे भी तेरी कृपा नाल हो रहा सब कुछ, ते जेड़ा बंदा गुरुद्वारे नहीं आउंदा पाठ नहीं करदा। हुण भाई तारू सिंह जदों खोपड़ लथ गया ना भाई तारू सिंह साहब का, भाई तारू सिंह होरी आखन लगे हे बापू कलगी वालिया तेरी कृपा ना मेरी सिखी निभ गई, केसा सुवासा ना नभ गई, बापू कलगी वालिया तेरा शुकराना तेरा लख लख शुकर तेरी सिखी निभ गई कृपा ना। चलो भाई तारू सिंह ते भी वारी आखे भी तेरी कृपा ना सिखी निभ गई, पर एक मुंडा जरा नाई की दुकान से जाके गज गज लम्मे केस कटा के दाढ़ी कटा के आखे हे महाराज तेरी बापू कलगी वाले बड़ी कृपा हुई, दशमेश पिता आखेगा पुत्र है मेरी कृपा नहीं हुई, मैं ते ये कहना हुक्का ना पीवे सीस दाढ़ी ना मुंडा वे सो तो वाहे गुरु वाहे गुरु गुरु जी का खालसा। पुत्रा मैं ते कहना जेड़ा केस कटाउंदा मेरा सिख ही कोई नहीं, मेरी कृपा किवें हो जाए। भाई गुरदास जी का शब्द है भी कोरण मोठ न रिझी कर अग्नि जोश, दाल दी सारी देग रिझ जाती है पर जड़ा कोड़कू हुंदा ना कोड़कू वो कोड़कू नहीं हड़ताल, कोड़कू आंदा जी मैनू अग्नि क्यों नहीं रिन्या। बाबा भगत भाई गुरदास जी कहिंदे तू कठोर ही इन्ना सा तू पत्थर ही इन्ना सा तेरे ते अग का असर नहीं होया, अग का कसूर की है। भाई साहब कहिंदे ने सह सफलों एक बिगड़ै की तरवर जोश, दरख्त नूं फल लगे हुंदे ने जेड़ा फल बिगड़ गया वो कहिंदा दरख्त ने मैनू खुराक नहीं पहुंचाई। भाई गुरदास कहिंदे भाई जे को लखां फलां चो एक फल बिगड़ जे रुख दा कसूर की है, टिब्बे नीर ना ठार है कण वरस गए उस, जे मीह वर जाए टिब्बे ते पानी ना खलोए ते मीह का कसूर की है, वह टिब्बे का कसूर है जिथे एक बूंद भी नहीं टिकती। विण संजम रोगी मरे व्यादा की दोष, जे संजम तो बिना डॉक्टर कहिंदा भाई दवाई दे नाल आ परहेज करने ने, विण संजम रोगी मरे चित व्याद ना रोस, तू संजम नहीं किया तू परहेज नहीं किया तो डॉक्टर का कसूर की है, इहदे व्याध का कसूर की है। इसे तरह भाई गुरदास कहते बेमुख पड़े ना इलम ज्यो आप गुण सब उस, जेड़ा बंदा गुरुद्वारे नहीं आउंदा बाणी नहीं पढ़ता अमृत नहीं छकता केस कटाउंदा रब तो बाहर जांदा ये गुरु का कसूर नहीं ये उस बंदे का कसूर है। ते धन गुरु अर्जन देव महाराज सच्चे पातशाह कहते ने हे मेरे प्रभु जी दे ते तेरी कृपा हुंदी है वो फिर तेरे गुण गाउंदा, ये पंक्ति गुरमुखां वास्ते है। हाँ जी
1: सो सुखिया धन उस जन्मा,
0: हां साध संगत मेनू माफ करना चलो जे रब दे गुण नहीं असी गाउंदे ते अरदास ते कर सकने आ ना, विसरनाई दतार अपना नाम दियो गुण गावां दिन रात नाम चाहो। गुरु जी कहिंदे सो सुखिया धन उस जन्मा, भाई जेड़े रब नूं सिमरदे ने जेड़ी उहदी आराधना करदे ने उह सुखी ने। साध संगत साडी बोली विच ही गुरु जी ने बाणी उचारण कीती, गुरु साहब नूं पुछो जी सुखी कौन है, महाराज कहंदे ने गुरमुख सुखिया मन मुख दुखिया, जेड़ा गुरु पिछे चलता है वह सुखी है जेड़ा मन पिछे चलता दुखी है, इनू समझना किन्ना गौखा सा। चलो खैर हजूर कहंदे ने सो सुखी है, भाई वह बंदा सुखी है दुनिया विच धन उस जन्म, ओहदा जन्म धन है जेड़ा परमेश्वर का नाम जपदा है। हाँ जी
1: नानक तिस बलिहारी,
0: नानक ओहदे तो वारे वारे जांदा जिहड़ा परमेश्वर दा नाम जपदा है, वह भी धन है ओहदी मां भी धन है। आओ लड़ीवार शब्द पढ़न तो पहला एक पंक्ति पढ़ लिए, जिहड़े प्रभु दा नाम जपदे ने मैं उन्हां तो बलहार जाना, तिन बलहार जाए नानक तिन बलहार जाए तिन बलहार जाए नानक तिन बलहार जाए तिन बलहार नौ लैन अर करण संभाए नानक तिन बलहार जाए गुरु नानक साहब कहिंदे ने जिहड़ा उहदा नाम जपदे ने उहदे समाए रहिंदे ने नानक उहदे तो वारी वारी जांदा है।
1: राजन कौन तुम्हारे आवै
0: साध संगत यह शब्द लड़ीवार जो है यह भगत कबीर जी का उच्चारण किया होया बड़े ध्यान नाल सुनना साध संगत जिहड़े कौरव सन कौरव दुर्योधन होरी इन्हां ने सद्दा भेजिया कृष्ण जी इन्हां दी नगरी विच आ गए। जदों कृष्ण जी नगरी विच पहुंच गए दुर्योधन दे महल्लां वल नूं मुड़ नहीं लगा उन्हां दा रथ बच्चियां ने कहता जी कृष्ण जी आ गए कृष्ण जी आ गए भरिया होया दरबार उत्थे भीखम जी बैठे ने उत्थे राजा कर्ण बैठा उत्थे बड़े बड़े वड्डे योधे बैठे द्रोणाचार्य बैठा सी उदों उधरों कृष्ण जी दुर्योधन दे महल्लां वल नूं मुड़ लगे ते उधरों जेड़ा दुर्योधन सी दरबार च उठ के घोड़ियां दे तबेले च चला गया वो कहिंदा सी ग्वालियां दे घर जन्म होया इहदा मैं नहीं मानदा इहनूं उहनूं अवतारी भी नहीं सी मानदा कृष्ण हंकारी बड़ा सी दुर्योधन। भीखम ने आख्या राजे कर्ण ने आख्या भाई दुर्योधन इस तरह नहीं करनी चाहिए महापुरख आ रहे ने तू दरबार च बैठ वह घोड़िया के तबेले च चला गया वह घोड़िया के तबेले च चला गया तो कृष्ण जी ने फिर ये घर मोड़ा नहीं पाया वह बिदर की झुग्गी च चले गए कृष्ण जी। जदों फिर सुनिया भी कृष्ण जी बिदर वाले चले गए ने दुआई मच गई पिंड उड़ीक हो रहे ने दुर्योधन हो रही दरबार से जाके चले गए बिदर की झुग्गी सारी रात कृष्ण जी उसकी झुग्गी विच रहे। फिर जदों सवेरे मलाप होया तो दुर्योधन फिर बड़ा रुखा हो के बोलिया बड़े ध्यान नाल सुनना भाई गुरदास जी ने इस कथा नूं लिखिया आया सुनिया बिदर दे बोलिया दुर्योधन होए रुखा बड़ा रुखा बोलिया बड़ा गलत बोलिया कृष्ण जी नूं भाई साहब कहिंदे ने आया सुनिया बिदर दे बोलै दुर्योधन होए रुखा घर असाडे छड कै गोले दे घर जाएगा सुखा बड़ा कौड़ा बचन बोलिया कहिंदा तू साडे महल्लां विच नहीं आया तू बिदर दी कुल्ली च चला गया वो गोली दे पेटो जम्मिया गोली दे पेटो तू गोले दे घर चला गया की सुख मिलिया तेनूं उहदी कुल्ली च जाके घर असाडे छड कै गोले दे घर जाए के सुखा भीखम द्रोणा करण तज सभा शिंगार वड्डे मनुखा दुर्योधन कहन लगा साडा उस्ताद गुरु जी द्रोणाचार्य बैठे ने भीखम जी बैठे ने राजा कर्ण बैठा बड़े बड़े वड्डे लोग बैठे थे साडे दरबार तू उधर चला गया तू साडे वल क्यों नहीं आया पाए भीखम द्रोणा करण तज सभा शिंगार वड्डे मनुखा झुग्गी जाए वलायोणा तू बिदर दी झुग्गी च चला गया सभना दी जी अंदर तुखा बड़े ध्यान नाल सुनना दुर्योधन कहन लगा एक अग हुंदी है बालन दी अग बली भांबण मच गए ते बुझ गए सारी रात साडे अंदर ये अग धुखदी रही है भी तू साडी बेइज्जती कीती है तू साडा अपमान किया बिदर की कुली च चला गया सारी रात असी अंदरों अंदर धुखते रहे पर भाई साहब कहते कृष्ण जी पता की लगे भाई साहब कहते ने हस के बोले हस बोले भगवान जी पर कृष्ण जी हस के पता की कह लगे हस बोले भगवान जी सुनो राजा होए सन मुखा कृष्ण जी कह लगे दुर्योधन आ पुत्रा मेरे सामने आ सामने सामने बैठ के गल कर क्यों नहीं आया मैं तेरे महल्ला विच भाई साहब कहंदे ने हस बोले भगवान जी सुनो राजा होए सन मुखा आ मेरे सामने बैठ तेन मैं दसा सामने बैठ गया भाई साहब कहंदे कृष्ण जी कहन लगे तेरे पौ ना दिसाई ਮੇਰੇ ਨਾਹੀਂ ਅਪਦਾ ਦੁੱਖਾ। ਦਰਜੋਧਨ ਪੁੱਤਰਾ, ਮੇਰਾ ਤੇਰੇ ਨਾਲ ਵੈਰ ਕੋਈ ਨਹੀਂ ਸੀ, ਤੂੰ ਸੱਦਿਆ ਤੇ ਮੈਂ ਆ ਗਿਆ। ਇਹਦੇ ਵਿੱਚ ਮੇਰਾ ਤੇਰੇ ਨਾਲ ਵੈਰ ਕੋਈ ਨਹੀਂ, ਜਦੋਂ ਮੈਂ ਝਾਤੀ ਮਾਰੀ ਤੇਰੇ ਅੰਦਰ ਪਿਆਰ ਹੀ ਹੈ ਨਹੀਂ ਸੀ ਮੇਰੇ ਵਾਸਤੇ। ਤੂੰ ਜਦੋਂ ਸੁਣਿਆ ਕ੍ਰਿਸ਼ਨ ਆ ਗਏ ਤਾਂ ਘੋੜੇ ਦੇ ਤਬੇਲੇ ਚ ਜਾ ਕੇ ਲੋਕਿਆ, ਤੇ ਤੇਰੇ ਘਰ ਮੈਂ ਕਿਵੇਂ ਆਉਂਦਾ ਪਏ। ਤੇਰੇ ਭਉ ਨਾ ਦਿਸਾਈ, ਮੇਰੇ ਨਾਹੀਂ ਅਪਦਾ ਦੁੱਖਾ। ਭਉ ਜਵੇ ਹਾਂ ਬਿਦਰ ਦੇ, ਹੋਰੀ ਦੇ ਚਿੱਤ ਚਾਓ ਨਾ ਸੁੱਖਾ। ਕ੍ਰਿਸ਼ਨ ਜੀ ਕਹਿਣ ਲੱਗੇ, ਜਿੰਨਾ ਪਿਆਰ ਮੈਂ ਬਿਦਰ ਦੇ ਅੰਦਰ ਦੇਖਿਆ, ਨਾ ਤੇਰੇ ਦਰੋਣਾਚਾਰੀਏ ਦੇ ਅੰਦਰ ਉਹ ਪਿਆਰ ਹੈ, ਨਾ ਰਾਜੇ ਕਰਨ ਦੇ, ਤੇ ਤੂੰ ਤੇ ਉਂਝ ਹੀ ਬੜੀ ਦੂਰ ਹੈ, ਤੂੰ ਤੇ ਉਂਝ ਘੋੜਿਆਂ ਦੇ ਤਬੇਲੇ ਚ ਚਲੇ ਗਿਆ ਮੇਰਾ ਨਾਮ ਸੁਣ ਕੇ। ਤੇ ਤੂੰ ਦੱਸ ਫਿਰ, ਆਹ ਜਿਹੜੀ ਪਾਵਨ ਸ਼ਬਦ ਅੱਜ ਵਾਲਾ, ਭਾਈ ਨਿਸ਼ਾਨ ਸਿੰਘ ਜੀ ਪਹਿਲੀ ਪੰਕਤੀ ਪੜ੍ਹੋ, ਫਿਰ ਕ੍ਰਿਸ਼ਨ ਜੀ ਨੇ ਕੀ ਆਖਿਆ, ਵੀ ਮੇਰੇ ਵੱਲ ਵੇਖ ਕੇ ਤੂੰ ਘੋੜਿਆਂ ਦੇ ਤਬੇਲੇ ਚ ਚਲਾ ਗਿਆ, ਫਿਰ ਮੈਨੂੰ ਕਹਿੰਦਾ ਵੀ ਮੈਂ ਤੇਰੇ ਕੋਲ ਨਹੀਂ ਆਇਆ, ਕਿਉਂ ਨਹੀਂ ਆਇਆ ਮੈਂ ਤੇਰੇ ਕੋਲ। ਹਾਂਜੀ,
1: ਰਾਜਨ ਕੌਣ ਤੁਮਾਰੇ ਆਵੇ।
0: ਕ੍ਰਿਸ਼ਨ ਜੀ ਕਹਿਣ ਲੱਗੇ, ਰਾਜਨ ਹੁਣ ਤੂੰ ਦੱਸ, ਤੇਰੇ ਘਰ ਵਿੱਚ ਕੌਣ ਆਏ, ਤੇਰੇ ਮਹੱਲਾ ਚ ਕੌਣ ਆਏ। ਸਾਧ ਸੰਗਤ, ਭਾਈ ਗੁਰਦਾਸ ਜੀ ਨੇ ਇਸ ਘਟਨਾ ਨੂੰ, ਇਸ ਸਾਖੀ ਨੂੰ ਲਿਖਿਆ, ਭਉ ਜਿਵੇ ਹਾ ਬਿਦਰ ਦੇ, ਹੋਰੀ ਨੇ ਚਿਤ ਚਾਉ ਨਾ ਚੁੱਖਾ। ਤੇਰੇ ਨਹੀਂ, ਕਿਸੇ ਦੇ ਮਨ ਵਿੱਚ ਮੇਰਾ ਪਿਆਰ ਨਹੀਂ ਸੀ। ਅਗਲਾ ਬਚਨ ਸੁਣਿਓ, ਭਾਈ ਗੁਰਦਾਸ ਕਹਿੰਦੇ, ਫਿਰ ਕ੍ਰਿਸ਼ਨ ਜੀ ਕਹਿਣ ਲੱਗੇ, ਮੈਂ ਕਿਸੇ ਦੇ ਮਹੱਲਾਂ ਦਾ ਭੁੱਖਾ ਨਹੀਂ, ਮੈਂ ਕਿਸੇ ਦੇ ਭੋਜਨਾਂ ਦਾ ਭੁੱਖਾ ਨਹੀਂ, ਨਾ ਮੈਨੂੰ ਪੈਸੇ ਦੀ ਭੁੱਖ ਹੈ, ਨਾ ਮੈਨੂੰ ਕਿਸੇ ਦੇ ਰਾਜ ਭਾਗ ਦੀ ਭੁੱਖ ਹੈ, ਰੱਬ ਨੂੰ ਇੱਕੋ ਚੀਜ਼ ਦੀ ਭੁੱਖ ਹੈ। ਭਾਈ ਗੁਰਦਾਸ ਕਹਿੰਦੇ, ਰੱਬ ਮਹੱਲਾਂ ਦਾ ਭੁੱਖਾ ਨਹੀਂ, ਰੱਬ ਖਾਣਿਆਂ ਦਾ ਭੁੱਖਾ ਨਹੀਂ, ਇੱਕੋ ਚੀਜ਼ ਤੋਂ ਰੱਬ ਭੁੱਖਾ। ਸਾਰੇ ਪੰਕਤੀ ਬੋਲਿਓ, ਭਉ ਭਗਤ ਦਾ ਭੁੱਖਾ ਗੋਬਿੰਦ, ਭਉ ਭਗਤ ਦਾ ਭੁੱਖਾ, ਭਉ ਭਗਤ ਦਾ ਭੁੱਖਾ ਗੋਬਿੰਦ, ਭਗਤ ਦਾ ਭੁੱਖਾ, ਭਉ ਭਗਤ ਦਾ। ਭਗਤ ਨਾਮਦੇਵ ਜੀ ਦੀ ਕੁੱਲੀ ਉੱਡ ਗਈ, ਛਣ ਉੱਡ ਗਈ, ਤੂਫਾਨ ਆਇਆ ਤੇ ਉਹ ਬੇਘਰ ਹੋ ਗਏ। ਭਗਤ ਨਾਮਦੇਵ ਜੀ ਦੀ ਕੁੱਲੀ ਬਣਾਈ, ਛਣ ਬਣਾਈ, ਕੁਟੀਆ ਬਣਾਈ, ਫਿਰ ਰੱਬ ਨੇ ਰਾਤੋ ਰਾਤ ਗਵਾਂਢ ਨੂੰ ਪੁੱਛਦੀ ਹੈ, ਵੇ ਨਾਮਿਆ ਤੇਰਾ ਕਾਰੀਗਰ ਕੌਣ ਹੈ, ਮੈਨੂੰ ਵੀ ਇਸ ਤਰ੍ਹਾਂ ਦੀ ਛਣ ਬਣਵਾ ਦੇ, ਮੈਨੂੰ ਵੀ ਇਸ ਤਰ੍ਹਾਂ ਦਾ ਕੁਟੀਆ ਬਣਵਾ ਦੇ। ਪਾੜ ਪੜੋਸ਼ਨ ਪੂਛਲੇ ਨਾਮਾ, ਕਹਿ ਪਿਆ ਛਾਣ ਸ਼ਿਵਾਈ, ਤੋਪੈ ਦੁਗਣੀ ਮਜ਼ੂਰੀ ਦੇਹੋ, ਮੋਕੋ ਬੇਡੀ ਦਿਓ ਬਤਾਈ ਹੋ। ਉਹ ਗਵਾਂਢ ਕਹਿੰਦੀ, ਵੀਰਾ ਨਾਮਿਆ ਮੈਨੂੰ ਉਹ ਦੱਸ, ਕਾਰੀਗਰ ਕੌਣ ਹੈ, ਮੈਂ ਦੁਗਣੀ ਮਜ਼ਦੂਰੀ ਦਿਆਂਗੀ ਤੇਰੇ ਤੋਂ। ਤੇ ਭਗਤ ਨਾਮਦੇਵ ਜੀ ਕਹਿੰਦੇ, ਰੀ ਬਾਈ ਬੇਡੀ ਦੇਣ ਨਾ ਜਾਏ, ਮੇਰੀ ਇਹ ਭੈਣੇ ਉਹ ਕਾਰੀਗਰ ਅੱਗੇ ਨਹੀਂ ਦਿੱਤਾ ਜਾ ਸਕਦਾ, ਤੂੰ ਕਹਿੰਦੀ ਮੈਂ ਦੁਗਣੀ ਮਜ਼ਦੂਰੀ ਦੇ ਦਿਆਂਗੀ, ਉਹਦੀ ਮਜ਼ਦੂਰੀ ਪਤਾ ਕੀ ਹੈ, ਬੇਡੀ ਪ੍ਰੀਤ ਮਜ਼ਦੂਰੀ ਮੰਗੈ ਜੇ ਕੋ ਸ਼ਾਨ ਸੁਭਾਵੈ। ਉਹ ਜਿਹੜਾ ਕਾਰੀਗਰ ਹੈ ਨਾ ਜਿਹਨੇ ਮੇਰਾ ਕੁਟੀਆ ਬਣਾਇਆ, ਉਹ ਪਿਆਰ ਦੀ ਮਜ਼ਦੂਰੀ ਮੰਗਦਾ, ਪਿਆਰ ਦੀ ਮਜ਼ਦੂਰੀ, ਤੇ ਜਿਹੜਾ ਉਹਨੂੰ ਪਿਆਰ ਕਰਦਾ, ਲੋਕ ਕੁਟੰਬ ਸਭ ਹੂੰ ਤੇ ਤੋਰੈ ਤੋ ਆਪਣ ਬੇਡੀ ਆਵੈ। ਭਗਤ ਨਾਮਦੇਵ ਜੀ ਕਹਿੰਦੇ, ਭੈਣਾ ਜਿਹੜਾ ਉਹਨੂੰ ਪਿਆਰ ਕਰਦਾ ਉਹ ਕਾਰੀਗਰ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ, ਉਹ ਕਾਰੀਗਰ ਆਪਣੇ ਆਪ ਹੀ ਘਰ ਆ ਜਾਂਦਾ। ਭਾਈ ਲਾਲੋ ਨੇ ਸੱਦਿਆ ਨਹੀਂ ਸੀ ਗੁਰੂ ਨਾਨਕ ਸਾਹਿਬ ਨੂੰ, ਸੱਦਿਆ ਦੁਰਯੋਧਨ ਨੇ, ਚਲੇ ਗਏ ਬਿੱਦਰ ਦੇ ਘਰ ਵਿੱਚ। ਗੋਬਿੰਦ ਭਾਉ ਭਗਤ ਦਾ ਭੁੱਖਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅੱਜ ਬਾਬਾ ਕਬੀਰ ਜੀ ਕਹਿੰਦੇ ਨੇ, ਰਾਜਨ ਕੌਣ ਤੁਮਾਰੇ ਆਵੇ, ਤੇਰੇ ਘਰ ਵਿੱਚ ਕੌਣ ਆਵੇ। ਹਾਂਜੀ, ਅਗਲੀ ਪੰਕਤੀ,
1: ਐਸੋ ਭਾਉ ਬਿਦਰ ਕੋ ਦੇਖਿਓ।
0: ਭਗਤ ਕਬੀਰ ਜੀ ਕਹਿੰਦੇ, ਮੈਂ ਉਸ ਬਿਦਰ ਦੇ ਅੰਦਰ ਝਾਤੀ ਮਾਰ ਕੇ ਦੇਖਿਆ, ਇੰਨਾ ਪਿਆਰ ਸੀ ਉਹਦੇ ਅੰਦਰ। ਹਾਂਜੀ,
1: ਉਹ ਗਰੀਬ ਮੋਹੇ ਭਾਵੈ,
0: ਉਹ ਮੈਨੂੰ ਗਰੀਬ ਚੰਗਾ ਲੱਗ ਗਿਆ, ਮੈਂ ਉਹਦੇ ਅੰਦਰ ਝਾਤੀ ਮਾਰ ਕੇ ਦੇਖਿਆ, ਉਹਦੇ ਅੰਦਰ ਪਿਆਰ ਬੜਾ ਸੀ, ਮੈਨੂੰ ਚੰਗਾ ਲੱਗ ਗਿਆ। ਸਾਧ ਸੰਗਤ ਬੜੇ ਧਿਆਨ ਨਾਲ ਸੁਣਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਉਹਨੂੰ ਗਰੀਬ ਨਿਵਾਜ ਕਿਹਾ ਗਿਆ। ਸੁਲਤਾਨ ਖਾਨ ਕਰੇ ਖਿਣ ਕੀਰੇ, ਬਾਬਾ ਨਾਨਕ ਜੀ ਕਹਿੰਦੇ, ਮੇਰਾ ਰੱਬ ਵੱਡੇ ਵੱਡੇ ਬਾਦਸ਼ਾਹਾਂ ਨੂੰ ਕੀੜਿਆਂ ਦੇ ਬਰਾਬਰ ਕਰ ਦਿੰਦਾ। ਸੁਲਤਾਨ ਖਾਨ ਕਰੇ ਖਿਣ ਕੀਰੇ, ਅੱਖ ਦੇ ਝਮਕਣ ਜਿੰਨੇ ਸਮੇਂ ਚ ਕੀੜਿਆਂ ਦੇ ਬਰਾਬਰ ਕਰ ਦਿੰਦਾ ਮੇਰਾ ਰੱਬ। ਗਰੀਬ ਨਵਾਜ ਕਰੇ ਪਰਬ ਮੀਰੇ, ਮੇਰਾ ਰੱਬ ਵੱਡੇ ਵੱਡੇ ਰਾਜਿਆਂ ਨੂੰ ਮਿੱਟੀ ਚ ਮਿਲਾ ਦਿੰਦਾ, ਜਿਹੜੇ ਗਰੀਬ ਹੁੰਦੇ ਨੇ ਉਹਨਾਂ ਨੂੰ ਬਾਦਸ਼ਾਹ ਬਣਾ ਦਿੰਦਾ। ਦੁਨੀਆਂ ਦੀ ਤਵਾਰੀਫ ਪੜ ਕੇ ਵੇਖੋ, ਜਿਹੜੇ ਰਾਤ ਨੂੰ ਬਾਦਸ਼ਾਹ ਸੀ ਸਵੇਰੇ ਛੱਪੜਾਂ ਚੋਂ ਪਾਣੀ ਪੀਂਦੇ ਵੇਖੇ ਗਏ, ਜਿਹੜੇ ਰਾਤ ਨੂੰ ਬਾਦਸ਼ਾਹ ਸੀ ਸਵੇਰੇ ਘਾਹ ਦੀਆਂ ਤਿੜਾਂ ਖਾਂਦੇ ਵੇਖੇ ਗਏ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭੇਖਣ ਪਾਏਂਦਾ। ਹਜ਼ੂਰ ਕਹਿੰਦੇ ਨੇ ਸੁਲਤਾਨ ਖਾਨ ਕਰੇ ਖਨਖੀਰੇ, ਗਰੀਬ ਨਵਾਜ ਕਰੇ ਪਰ ਅਮੀਰੇ, ਮੇਰਾ ਮਾਲਕ ਗਰੀਬ ਨਵਾਜ ਹੈ। ਤੇ ਇੱਕ ਹਜ਼ੂਰ ਦਾ ਸ਼ਬਦ ਹੈ, ਨੇ ਧਰਿਆ ਧਰ ਪਣੇ ਖੁਦਾਏ, ਗਰੀਬ ਨਿਵਾਜ ਦਿਨ ਰਹਿਣ ਤੇ ਆਏ। ਜਿਹਦੇ ਧੜੇ ਚ ਕੋਈ ਨੀ ਨਖਲ ਆਉਂਦਾ, ਆਪਣੇ ਆਪ ਨੂੰ ਗਰੀਬ ਸਮਝਦਾ, ਰੱਬ ਉਹਦੇ ਧੜੇ ਚ ਆਣ ਕੇ ਖਲੋ ਜਾਂਦਾ। ਸਾਧ ਸੰਗਤ ਰੱਬ ਪਤਾ ਕਿਵੇਂ ਮਿਲਦਾ? ਗਰੀਬੀ ਤੋਂ ਭਾਵ ਹੈ ਨਿਮਰਤਾ। ਬੜੇ ਧਿਆਨ ਨਾਲ ਸੁਣਨਾ, ਬਾਬਾ ਕਬੀਰ ਜੀ ਕਹਿੰਦੇ, ਮੈਂ ਆਪਣੇ ਗੁਰੂ ਰਾਮਾਨੰਦ ਨੂੰ ਕਿਹਾ, ਗੁਰੂ ਜੀ ਰੱਬ ਕਿਵੇਂ ਮਿਲੇਗਾ? ਮੈਨੂੰ ਮਾਫ ਕਰਨਾ, ਅਸੀਂ ਤੇ ਲੈਣ ਦੇਣ ਤਾਂ ਕਿ ਗੁਰੂ ਨੂੰ ਰੱਖਿਆ, ਰੱਬ ਕਿਵੇਂ ਮਿਲੇਗਾ? ਬਾਬਾ ਕਬੀਰ ਜੀ ਕਹਿੰਦੇ, ਮੇਰੇ ਗੁਰੂ ਰਾਮਾਨੰਦ ਕਹਿੰਦੇ, ਕੋਲ ਆ ਮੇਰੇ ਕੋਲ, ਆ ਮੈਂ ਤੁਹਾਨੂੰ ਦੱਸਾਂ ਰੱਬ ਕਿਵੇਂ ਮਿਲਦਾ। ਹਰ ਹੈ ਖਾਂਡ, ਰੱਬ ਹੈ ਖੰਡ, ਰੇਤ ਮੈਂ ਬਿਖਰੀ, ਉਹ ਖੰਡ ਰੇਤੇ ਚ ਖਿਲਰੀ ਪਈ ਹੈ, ਪੁੱਤਰ ਹਾਥੀ ਨਹੀਂ ਚੁਣ ਸਕਦਾ ਉਸ ਖੰਡ ਨੂੰ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬਜਾਈ, ਚੀਟੀ ਹੋਏ ਕਹਿ ਖਾਏ। ਕਬੀਰ ਜੀ ਕਹਿੰਦੇ, ਮੇਰੇ ਗੁਰੂ ਰਾਮਾਨੰਦ ਜੀ ਕਹਿੰਦੇ, ਕਬੀਰਾ ਰੱਬ ਖੰਡ ਹੈ, ਉਹ ਖੰਡ ਰੇਤੇ ਚ ਖਿਲਰੀ ਪਈ ਹੈ, ਹਾਥੀ ਨਹੀਂ ਚੁਣ ਸਕਦਾ, ਕਬੀਰਾ ਕੀੜੀ ਬਣ ਜਾ ਕੀੜੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਉ ਲਾਹੌੜੀ ਚੀ ਚਿੰਗੁਲੀ ਪੈਂਦੀ, ਛਾਪ ਮਿਲੇ ਵਡਿਆਈ। ਹੱਥਾਂ ਦੀਆਂ ਪੰਜ ਉਂਗਲਾਂ ਨੇ, ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਰੱਬ ਦੇ ਘਰ। ਹੱਥਾਂ ਦੀਆਂ ਪੰਜ ਉਂਗਲਾਂ ਨੇ, ਕੋਈ ਵੱਡੀ ਉਂਗਲ ਨੂੰ ਮੁੰਦਰੀ ਨਹੀਂ ਪਾਉਂਦਾ, ਕੋਈ ਛਾਪ ਨਹੀਂ ਪਾਉਂਦਾ ਵੱਡੀ ਉਂਗਲੀ ਨੂੰ, ਛੋਟੀ ਉਂਗਲ ਨੂੰ ਮੁੰਦਰੀ ਪਾਈ ਜਾਂਦੀ ਹੈ, ਛੋਟੀ ਦਾ ਮਾਣ ਹੁੰਦਾ ਹੈ। ਲਾਹੌੜੀ ਬੂਟੀ ਕੇਸਰ ਹੈ, ਮੱਥੇ ਟਿੱਕਾ ਸੋਭਾ ਪਾਈ। ਆ ਤੁਸੀਂ ਕਸ਼ਮੀਰ ਚ ਚਲੇ ਜਾਓ, ਜਿਹੜੀ ਕੇਸਰ ਦੀ ਬੂਟੀ ਆ ਨਾ, ਬਹੁਤੀ ਵੱਡੀ ਨਹੀਂ ਹੁੰਦੀ, ਬੜੀ ਛੋਟੀ ਜੀ ਹੁੰਦੀ ਹੈ, ਫਿਰ ਉਹਨਾਂ ਨੂੰ ਸਗਣਾ ਵਾਲੇ ਕੰਮ ਤੇ ਵਰਤਿਆ ਜਾਂਦਾ। ਭਾਈ ਸਾਹਿਬ ਕਹਿੰਦੇ ਨੇ, ਇਸੇ ਤਰ੍ਹਾਂ ਲਾਹੌੜੀ ਕਣ ਹਰ ਬੂੰਦ ਹੋਏ, ਪ੍ਰਗਟ ਮੋਤੀ ਸੋ ਸਿਪ ਸਮਾਏ, ਜਿਹੜੀ ਸਵਾਂਤੀ ਬੂੰਦ ਆ ਨਾ, ਬਹੁਤੀ ਵੱਡੀ ਨਹੀਂ ਹੁੰਦੀ, ਛੋਟੀ ਜੀ ਹੁੰਦੀ ਹੈ, ਸਿੱਪੀ ਦੇ ਅੰਦਰ ਪੈਂਦੀ ਹੈ, ਮੋਤੀ ਬਣ ਜਾਂਦਾ ਹੈ, ਪਾਰਸ ਦੀ ਪੱਥਰੀ ਵੀ ਵੱਡੀ ਨਹੀਂ ਹੁੰਦੀ। ਇਸੇ ਤਰ੍ਹਾਂ ਭਾਈ, ਜਿਹੜਾ ਰੱਬ ਦੇ ਸਾਹਮਣੇ ਆਪਣੇ ਆਪ ਨੂੰ ਗਰੀਬ ਸਮਝਦਾ, ਫਿਰ ਮੇਰਾ ਗਰੀਬ ਉਹ ਫਿਰ ਹੈ ਹੀ ਗਰੀਬ ਨਿਵਾਜ ਹੈ, ਨੌਂ ਗਰੀਬ ਨਿਵਾਜ ਹੈ। ਸਾਧ ਸੰਗਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਬਾਬਾ ਕਬੀਰ ਜੀ ਕਹਿੰਦੇ ਨੇ, ਭਈ ਉਹ ਮੈਨੂੰ ਗਰੀਬ ਚੰਗਾ ਲੱਗਾ, ਮੈਂ ਉਹਦੇ ਘਰ ਚਲਾ ਗਿਆ। ਹਾਂਜੀ,
1: ਰਹਾਉ
0: ਹਾਂਜੀ,
1: ਹਸਤੀ ਦੇਖ ਭਰਮ ਤੇ ਭੁੱਲਾ।
0: ਕਬੀਰ ਜੀ ਕਹਿੰਦੇ, ਤੈਨੂੰ ਆਪਣੇ ਹਾਥੀਆਂ ਦਾ ਮਾਣ ਹੈ, ਤੂੰ ਤੇ ਆਪਣੇ ਹਾਥੀ ਘੋੜੇ ਵੇਖ ਕੇ ਰੱਬ ਨੂੰ ਭੁੱਲ ਗਿਆ, ਤੇਰੇ ਅੰਦਰ ਹੰਕਾਰ ਆ ਗਿਆ। ਇੱਕ ਸ਼ਬਦ ਹੈ ਭਗਤ ਕਬੀਰ ਜੀ ਦਾ, ਇੱਕ ਰਾਜਾ ਆਇਆ ਬਨਾਰਸ ਵਿੱਚ, ਬੜਾ ਲਉ ਲਸ਼ਕਰ। ਭਗਤ ਕਬੀਰ ਜੀ ਕਹਿੰਦੇ ਨੇ, ਲੋਕੋ ਕਉ ਹਰ ਸਮਾਨ ਨੀ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਉਹ ਰਾਜਾ ਬੜਾ ਔਖਾ ਹੋਇਆ, ਪੰਡਤਾਂ ਨੇ ਚੂਲ ਮਾਰ ਦਿੱਤੀ, ਰਾਜੇ ਨੇ ਕਬੀਰ ਨੂੰ ਤਲਪ ਕਰ ਲਿਆ ਕਿ ਤੂੰ ਇਹ ਗੱਲ ਆਖੀ ਆ। ਪਏ ਕਬੀਰ ਜੀ ਕਹਿੰਦੇ, ਰਾਜਾ ਗੁੱਸਾ ਨਾ ਕਰ, ਕਹਿਤ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ। ਕਬੀਰ ਜੀ ਉਸ ਰਾਜੇ ਨੂੰ ਕਹਿਣ ਲੱਗੇ, ਵਿਚਾਰ ਕਰ ਆਪਣੇ ਦਿਲ ਵਿੱਚ, ਤੁਮ ਘਰ ਲਾਖ ਅਸਭ ਹਸਤੀ, ਹਮ ਘਰ ਏਕ ਮਰਾਰੀ। ਬਾਬਾ ਕਬੀਰ ਜੀ ਹੱਸ ਕੇ ਕਹਿਣ ਲੱਗੇ, ਰਾਜਾ ਤੇਰੇ ਘਰ ਵਿੱਚ ਹਾਥੀ ਨੇ, ਤੇਰੇ ਘਰ ਵਿੱਚ ਘੋੜੇ ਨੇ, ਤੇ ਮੇਰੇ ਘਰ ਵਿੱਚ ਉਹ ਰਹਿੰਦਾ ਜਿਹੜਾ ਤੇਰੇ ਹਾਥੀਆਂ ਦੇ ਘੋੜਿਆਂ ਦਾ ਮਾਲਕ ਹੈ, ਹੁਣ ਇਹ ਦੱਸ ਵੱਡਾ ਤੂੰ ਹੋਇਆ ਕਿ ਮੈਂ ਹੋਇਆ। ਤੁਮ ਘਰ ਲਾਖ ਕੋਟ ਅਸਭ ਹਸਤੀ, ਹਮ ਘਰ ਏਕ। ਤੈਨੂੰ ਹਾਥੀਆਂ ਦਾ ਮਾਣ ਹੈ, ਤੈਨੂੰ ਘੋੜਿਆਂ ਦਾ ਮਾਣ ਹੈ, ਸਾਡੇ ਘਰ ਵਿੱਚ ਜੋ ਕੁਝ ਤੇਰੇ ਕੋਲ ਹੈ, ਇਹਦਾ ਜਿਹੜਾ ਮਾਲਕ ਹੈ, ਮਾਲਕ ਸਾਡੇ ਘਰ ਵਿੱਚ ਰਹਿੰਦੇ, ਇਸ ਕਰਕੇ ਮੈਂ ਨਹੀਂ ਤੇਰੀ ਪਰਵਾਹ ਕਰਦਾ। ਤੇ ਸਾਧ ਸੰਗਤ ਬਾਬਾ ਕਬੀਰ ਜੀ ਕਹਿੰਦੇ ਨੇ ਤੇਰੇ ਘਰ ਵਿੱਚ ਕੌਣ ਆਏ ਭਾਈ ਤੂੰ ਤੇ ਹਾਥੀ ਦੇਖ ਕੇ ਭੁੱਲ ਗਿਆ ਹਾਂਜੀ
1: ਸ੍ਰੀ ਭਗਵਾਨ ਨਾ ਜਾਣੇ
0: ਇਸ ਕਰਕੇ ਤੈਨੂੰ ਰੱਬ ਭੁੱਲ ਗਿਆ ਹਾਂਜੀ
1: ਤੁਮਰੋ ਦੁੱਧ ਬਿਦਰ ਕੋ ਪਾਨੋ
0: ਤੇਰੇ ਘਰ ਦਾ ਦੁੱਧ ਤੇ ਉਸ ਬਿਦਰ ਦੇ ਘਰ ਦਾ ਪਾਣੀ ਹਾਂਜੀ
1: ਅੰਮ੍ਰਿਤ ਕਰ ਮੈਂ ਮਾਨਿਆ
0: ਮੈਂ ਅੰਮ੍ਰਿਤ ਕਰਕੇ ਪੀਤਾ ਉਹਦਾ ਪਾਣੀ ਗਰੀਬ ਦਾ ਹਾਂਜੀ
1: ਖੀਰ ਸਮਾਨ ਸਾਗ ਮੈਂ ਪਾਇਆ
0: ਦੁਰਯੋਧਨ ਤੇਰੇ ਘਰ ਦੀਆਂ ਖੀਰਾਂ ਉਹਦੇ ਘਰ ਦਾ ਸਾਗ ਹਾਂਜੀ
1: ਗੁਣ ਗਾਵਤ ਰਹਿਣ ਬਿਹਾਨੀ
0: ਤੇਰੇ ਮਹਲਾਂ ਦੀ ਖੀਰ ਨਾਲ ਉਸ ਬਿਦਰ ਗਰੀਬ ਦੇ ਘਰ ਦਾ ਸਾਗ ਮੈਨੂੰ ਜ਼ਿਆਦਾ ਸਵਾਦ ਲੱਗਾ ਸਾਰੀ ਰਾਤ ਹੀ ਆਪਾਂ ਗੁਣ ਗਾਉਂਦੇ ਰਹੇ ਉਹਦੇ ਮੈਂ ਤੇ ਬਿਦਰ ਹਾਂਜੀ
1: ਕਬੀਰ ਕੋ ਠਾਕੁਰ ਅਨੰਦ ਬਿਨੋਦੀ
0: ਭਗਤ ਕਬੀਰ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ ਜਿਹੜਾ ਕਬੀਰ ਦਾ ਮਾਲਕ ਹੈ ਆਨੰਦ ਵਿੱਚ ਰਹਿੰਦਾ ਹੈ ਉਹ ਹਰ ਵੇਲੇ ਮੌਜ ਵਿੱਚ ਹੀ ਰਹਿੰਦਾ ਹੈ
1: ਜਾਤ ਨਾ ਕਾਹੂ ਕੀ ਮਾਨੀ
0: ਮੇਰਾ ਜਿਹੜਾ ਮਾਲਕ ਹੈ ਮੌਜ ਵਿੱਚ ਰਹਿੰਦਾ ਉਹ ਨੀ ਕਿਸੇ ਦੀ ਜਾਤ ਦੀ ਪਰਵਾਹ ਕਰਦਾ ਸਾਧ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਭਗਤ ਕਬੀਰ ਜੀ ਦਾ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਕੀਤਾ ਤੇ ਬਾਬਾ ਨਾਨਕ ਜੀ ਆਏ ਇਹਦਾ ਭਾਵ ਇਹ ਹੈ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਜਿੱਥੇ ਤੁਹਾਡੀ ਇੱਜ਼ਤ ਨਾ ਹੋਵੇ ਨਾ ਉੱਥੇ ਜਾਣਾ ਚਾਹੀਦਾ ਨਾ ਉੱਥੇ ਰਹਿਣਾ ਚਾਹੀਦਾ ਭਾਵੇਂ ਕਿੰਨਾ ਮਰਜ਼ੀ ਅਮੀਰ ਬੰਦਾ ਹੋਵੇ ਜੇ ਕੋਈ ਗਰੀਬ ਤੁਹਾਨੂੰ ਬੁਲਾਉਂਦਾ ਹੈ ਉਹਦੇ ਘਰ ਖਾਣ ਨੂੰ ਕੁਛ ਨਾ ਹੋਏ ਉਹਦੇ ਘਰ ਜਾਣਾ ਵੀ ਚਾਹੀਦਾ ਜੇ ਆਖੇ ਰਹੋ ਤਾਂ ਉੱਥੇ ਰਹਿਣਾ ਵੀ ਚਾਹੀਦਾ ਇੱਜ਼ਤ ਜਿੱਥੇ ਨਾ ਹੋਏ ਉੱਥੇ ਨਹੀਂ ਜਾਣਾ ਚਾਹੀਦਾ ਮੇਰਾ ਜਿਹੜਾ ਮਾਲਕ ਹੈ ਆਨੰਦ ਵਿੱਚ ਰਹਿੰਦਾ ਬੜੀਆਂ ਮੌਜਾਂ ਮਾਣਦਾ ਮੌਜ ਵਿੱਚ ਰਹਿੰਦਾ ਸਾਧ ਸੰਗਤ ਮਿੰਟ 8 ਰਹਿ ਗਏ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਚਾਹੁੰਦਾ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਕਬੀਰ ਜੀ ਕਹਿੰਦੇ ਮੇਰਾ ਮਾਲਕ ਮੌਜ ਵਿੱਚ ਹੀ ਰਹਿੰਦਾ ਸਾਧ ਸੰਗਤ ਰੱਬ ਮੌਜ ਵਿੱਚ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੱਕ ਦਿਨ ਰੱਬ ਬੜੀ ਮੌਜ 'ਚ ਆਇਆ ਰੱਬ ਆਪਣੇ ਮੌਜ 'ਚ ਆਣ ਕੇ ਕਹਿਣ ਲੱਗਾ ਧਰਤੀ ਦੇ ਬਣਾਈਆਂ ਮੈਂ ਸ੍ਰਿਸ਼ਟੀ ਵੀ ਆਪ ਬਣਾਈਆਂ ਪਰ ਇੱਥੇ ਦੁਸ਼ਟ ਬੜੇ ਵੱਧ ਗਏ ਇੱਕ ਫੌਜ ਬਣਾਵਾਂ ਫੌਜ ਜਿਹੜਾ ਇਹਨਾਂ ਦੁਸ਼ਟਾਂ ਤੇ ਨਜ਼ਰ ਰੱਖ ਸਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਉਹਨੇ ਖਾਲਸਾ ਫੌਜ ਆਪਣੀ ਮੌਜ ਵਿੱਚ ਤਿਆਰ ਕੀਤੀ ਖਾਲਸਾ ਕਾਲ ਪੁਰਖ ਕੀ ਫੌਜ ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ ਪਰਮਾਤਮ ਕੀ ਮੌਜ ਰੱਬ ਵੀ ਮੌਜ ਵਿੱਚ ਰਹਿੰਦਾ ਸਾਡਾ ਗੁਰੂ ਵੀ ਮੌਜ ਵਿੱਚ ਰਹਿੰਦਾ ਗੁਰੂ ਦਾ ਖਾਲਸਾ ਮੌਜ ਵਿੱਚ ਰਹਿੰਦਾ ਆ ਦਿੱਲੀ ਸਾਧ ਸੰਗਤ ਬਾਦਸ਼ਾਹ ਸੀ ਮੁਹੰਮਦ ਰੰਗੀਲਾ ਮੁਹੰਮਦ ਰੰਗੀਲਾ ਸੀ ਜਦੋਂ ਜਥੇਦਾਰ ਬਘੇਲ ਸਿੰਘ ਹੋਰਾਂ ਨੇ 40,000 ਖਾਲਸਾ ਇਕੱਠਾ ਕਰਕੇ ਦਿੱਲੀ ਤੇ ਹੱਲਾ ਕੀਤਾ ਦਿੱਲੀ ਤੇ ਆਪਣਾ ਰਾਜ ਭਾ ਕਾਇਮ ਹੋ ਗਿਆ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਤਖ਼ਤ ਤੇ ਬਿਠਾਇਆ ਗਿਆ ਕਈ ਦਿਨ ਬਤੀਤ ਹੋ ਗਏ ਬਾਕੀ ਜਥੇ ਦੇ ਵਾਪਸ ਆ ਗਏ ਜਥੇਦਾਰ ਬਘੇਲ ਸਿੰਘ ਹੋਰੀ ਉੱਥੇ ਰਹੇ ਕੁਝ ਫੌਸਾਂ ਸਮੇਤ ਜਿਹੜੀ ਰਾਜੇ ਦੀ ਰਾਣੀ ਸੀ ਨਾ ਸਿਮਰੂ ਉਹ ਆਈ ਸਿਮਰੂ ਆਣ ਕੇ ਕਹਿਣ ਲੱਗੀ ਝੋਲੀ ਕਰਕੇ ਕਹਿੰਦੀ ਬਾਬਾ ਜੀ ਜਥੇਦਾਰ ਜੀ ਮੈਂ ਪੰਜਾਬ ਦੀ ਧੀ ਹਾਂ ਮੇਰੇ ਪੇਕੇ ਪੰਜਾਬ ਨੇ ਖਾਲਸਾ ਵੇਖੋ ਕਿੰਨਾ ਦਰਿਆ ਦਿਲ ਹੈ ਬਾਦਸ਼ਾਹ ਦੀ ਬੇਗਮ ਸਿਮਰੂ ਕਹਿਣ ਲੱਗੀ ਮੇਰੇ ਪੇਕੇ ਨੇ ਪੰਜਾਬ 'ਚ ਮੈਂ ਤੁਹਾਡੀ ਧੀ ਹਾਂ ਤੁਸੀਂ ਮੇਰੇ ਮਾਤਾ ਪਿਤਾ ਤੁਸੀਂ ਮੇਰੇ ਭਰਾ ਹੋ ਮੇਰੇ ਪਿਤਾ ਦੇ ਸਮਾਨ ਹੋ ਅੱਜ ਤੁਹਾਡੀ ਧੀ ਤੁਹਾਡੇ ਕੋਲੋਂ ਕੁਛ ਮੰਗਣ ਆਈ ਹੈ ਜਥੇਦਾਰ ਬਘੇਲ ਸਿੰਘ ਨੇ ਆਖਿਆ ਹਾਂ ਪੁੱਤਰੀ ਕੀ ਕਹਿਣਾ ਚਾਹੁੰਦੀ ਹੈ ਇੱਕ ਬੰਨੇ ਤੂੰ ਧੀ ਆਖਿਆ ਦੂਜੇ ਪਾਸੇ ਤੂੰ ਝੋਲੀ ਕਰਕੇ ਮੰਗਣੀ ਹੈ ਧੀਆਂ ਝੋਲੀ ਕਰਕੇ ਨਹੀਂ ਮੰਗਦੀਆਂ ਹੁੰਦੀਆਂ ਦੱਸ ਕੀ ਮੰਗਣਾ ਚਾਹੁੰਦੀ ਸਿਮਰੂ ਬੇਗਮ ਕਹਿਣ ਲੱਗੀ ਜੀ ਮੇਰਾ ਪੇਕਾ ਪੰਜਾਬ 'ਚ ਹੈ ਤੁਸੀਂ ਮੇਰੇ ਪੇਕੇ ਹੋ ਤੁਹਾਡੀ ਧੀ ਹੱਥ ਜੋੜ ਕੇ ਝੋਲੀ ਕਰਕੇ ਕਹਿੰਦੀ ਹੈ ਤੁਹਾਡੀ ਧੀ ਗਰੀਬਣੀ ਹੋ ਗਈ ਇਹ ਰਾਜ ਭਾਗ ਹੁਣ ਤੁਹਾਡਾ ਤੁਹਾਡਾ ਦਿੱਲੀ ਦੇ ਰਾਜ ਹੈ ਤੁਹਾਡੀ ਧੀ ਗਰੀਬ ਹੋ ਗਈ ਮੈਂ ਝੋਲੀ ਕਰਕੇ ਇੱਕ ਮੰਗ ਮੰਗਣੀ ਹੈ ਵੀ ਦਿੱਲੀ ਦਾ ਰਾਜ ਆਪਣੀ ਧੀ ਦੀ ਝੋਲੀ 'ਚ ਪਾ ਦੇ ਵੇਖਣਾ ਖਾਲਸਾ ਕਿਵੇਂ ਮੌਤ 'ਚ ਰਹਿੰਦਾ ਜਥੇਦਾਰ ਬਘੇਲ ਸਿੰਘ ਜੀ ਆਖਣ ਲੱਗੇ ਕਿਉਂ ਜਥੇਦਾਰ ਖਾਲਸਾ ਪੰਥ ਦੱਸੋ ਇਹ ਹੁਣ ਤੁਹਾਡੀ ਧੀ ਬਣ ਗਈ ਇਹ ਕਹਿੰਦੀ ਹੈ ਮੈਨੂੰ ਰਾਜ ਪਾ ਦੇ ਦਿਓ ਹੁਣ ਕੀ ਕਰਨਾ ਚਾਹੀਦਾ ਇੱਕ ਨਿਹੰਗ ਸਿੰਘ ਉੱਠਿਆ ਆਖਣ ਲੱਗਾ ਜਥੇਦਾਰ ਬਘੇਲ ਸਿੰਘ ਜੀ ਜਿੰਨੇ ਧੀ ਕਹਿ ਤਾ ਕੋਈ ਗੱਲ ਨਹੀਂ ਦਿੱਲੀ ਫੇਰ ਵੇਖ ਲਾਂਗੇ ਫਤਿਹ ਕਰ ਲਾਂਗੇ ਜੇ ਹੁਣ ਇਹ ਧੀ ਕਹਿ ਦਿੱਤਾ ਤੁਹਾਡੀ ਧੀ ਹੈ ਤੇ ਜੋ ਕਹਿੰਦੀ ਹੈ ਫਿਰ ਦਿਓ ਇਹਨੂੰ ਜਥੇਦਾਰ ਬਘੇਲ ਸਿੰਘ ਆਖਣ ਲੱਗਾ ਵੀ ਧੀਏ ਤੈਨੂੰ ਦੇ ਦਿਆਂਗੇ ਤੇਰੀ ਝੋਲੀ 'ਚ ਰਾਜ ਪਾ ਦਿਆਂਗੇ ਪਰ ਇਹ ਦੱਸ ਵੀ ਜਿਹਨੂੰ ਨਾਲ ਲੈ ਕੇ ਆਈ ਆ ਆ ਬਾਦਸ਼ਾਹ ਨੂੰ ਮੁਹੰਮਦ ਰਗੀਲੇ ਨੂੰ ਸਾਡੀ ਬੱਚੀਏ ਇਹਨੂੰ ਪੁੱਛ ਵੀ ਇਹਦਾ ਦਿਮਾਗ ਠੀਕ ਹੋ ਗਿਆ ਕਿ ਨਹੀਂ ਹੋਇਆ ਅਜੇ ਇਹਦੀ ਧੌਣ ਚੋਂ ਕਿੱਲਾ ਨਿਕਲਿਆ ਕਿ ਨਹੀਂ ਨਿਕਲਿਆ ਉਹ ਕਹਿੰਦੀ ਜੀ ਨਿਕਲ ਗਿਆ ਠੀਕ ਹੋ ਗਿਆ ਜਥੇਦਰ ਬਘੇਲ ਸਿੰਘ ਕਹਿੰਦਾ ਇਹਦੇ ਕੋਲੋਂ ਪੁੱਛ ਸਾਡੇ ਸਾਹਮਣੇ ਬੋਲ ਕੇ ਦੱਸੇ ਕਿ ਦਿਮਾਗ ਠੀਕ ਹੋ ਗਿਆ ਮੁਹੰਮਦ ਰੰਗੀਲਾ ਕਹਿੰਦਾ ਜੀ ਹੋ ਗਿਆ ਧੌਣ ਚੋਂ ਕਿੱਲਾ ਨਿਕਲ ਗਿਆ ਕਹਿੰਦਾ ਜੀ ਨਿਕਲ ਗਿਆ ਸਾਧ ਸੰਗਤ ਮੈਨੂੰ ਮਾਫ ਕਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਜੇ ਕਿਸੇ ਨੂੰ ਬੁਲਾਉਂਦਾ ਹੈ ਕਾਲ ਤਖ਼ਤ ਕਿਸੇ ਨਾਲ ਵੈਰ ਨਹੀਂ ਰੱਖਦਾ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਨੂੰ ਬੁਲਾਉਂਦਾ ਹੈ ਤੇ ਉਹਦਾ ਕਾਰਨ ਇਹ ਹੈ ਵੀ ਜਿਹੜਾ ਇਹਦੇ ਦਿਮਾਗ ਚ ਫਤੂਰ ਚੜਿਆ ਹਉਮੈ ਦਾ ਹੈ ਬਸ ਇਹਨੂੰ ਅਹਿਸਾਸ ਕਰਾਉਣਾ ਵੀ ਕਾਲ ਤਖ਼ਤ ਕੀ ਹੈ ਆ ਕਈ ਸਾਧ ਸੰਗਤ ਕਹਿੰਦੇ ਜੀ ਰਾਜਨੀਤੀ ਵੱਖ ਚਾਹੀਦੀ ਹੈ ਧਰਮ ਵੱਖ ਚਾਹੀਦਾ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਖ਼ਤ ਤੇ ਬਿਠਾਇਆ ਨਾ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰੀ ਵੱਧੀਆਂ ਇਤਿਹਾਸਕ ਬਚਨ ਨੇ ਇੱਕ ਸੱਜੇ ਪਾਈ ਇੱਕ ਖੱਬੇ ਪਾਈ ਦੋਵੇਂ ਗਾਤਰੇ ਜਿੱਥੇ ਮਿਲਦੇ ਸੀ ਨਾ ਆਪੋ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਇੱਕ ਰੇਸ਼ਮ ਦੀ ਉਹਨੂੰ ਰੇਸ਼ਮ ਦਾ ਟੁਕੜਾ ਕਹਿ ਲਓ ਜਿੱਥੇ ਮਿਲਦਾ ਸੀ ਬਾਬਾ ਬੁੱਢਾ ਸਾਹਿਬ ਨੇ ਨਾ ਅੱਜ ਵੀ ਨਿਹੰਗ ਸਿੰਘ ਕਈ ਸ਼ਸਤਰਾਂ ਨੂੰ ਗੰਢ ਦਿੰਦੇ ਨੇ ਉੱਪਰ ਬੜੀ ਸੋਹਣੀ ਜੀ ਬਾਬਾ ਬੁੱਢਾ ਸਾਹਿਬ ਨੇ ਦੋਵੇਂ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਜਾ ਕੇ ਫਿਰ ਜਿੱਥੇ ਦੋਵੇਂ ਗਾਤਰੇ ਮਿਲਦੇ ਸੀ ਇੱਕ ਬੜਾ ਸੋਹਣਾ ਰੇਸ਼ਮ ਦੇ ਕੱਪੜੇ ਨਾਲ ਉਹਨਾਂ ਦੋਨਾਂ ਨੂੰ ਬੰਨ ਦਿੱਤਾ ਨੱਥਾ ਤੇ ਬਦੁੱਲਾ ਕਹਿੰਦੇ ਨੇ ਦੋ ਤਲਵਾਰੀ ਵੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਦਾ ਦਰਵਾਜ਼ਾ ਬਲਖ ਬਖੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਜੇ ਤੇ ਕਿਰਪਾਨਾਂ ਪਾਈਆਂ ਹੁੰਦੀਆਂ ਨਾ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ 11 ਸਾਲ ਦੀ ਉਮਰ ਸੀ ਫੇਰ ਤੇ ਕੋਈ ਕਰ ਦਿੰਦਾ ਵੱਖ ਵੱਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਰੱਬ ਪਤਾ ਕੀ ਆਂਦਾ ਮੇਰੀ ਬੰਦੀ ਭਗਤ ਛਡਾਵੇ ਬੰਦ ਹੈ ਭਗਤ ਨਾ ਛੂਟੇ ਮੋਹੇ ਜੇ ਭਗਤ ਕਿਸੇ ਨੂੰ ਬੰਨ ਦੇ ਮੈਂ ਨਹੀਂ ਛਡਾ ਸਕਦਾ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਮੀਰੀ ਪੀਰੀ ਵੱਖ ਵੱਖ ਨਹੀਂ ਹੋਣੀ ਉਸ ਮਰਦ ਨੇ ਗੰਢ ਦਿੱਤੀ ਹੈ ਰੱਬ ਕਹਿੰਦਾ ਭਗਤ ਦੀ ਬੱਦੀ ਮੈਂ ਵੀ ਨਹੀਂ ਛੁਡਾ ਸਕਦਾ ਤੇ ਨੱਥਾ ਤੇ ਬਦੁੱਲਾ ਕਹਿੰਦੇ ਨੇ ਦੋ ਤਲਵਾਰੀ ਵੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਸਾਧ ਸੰਗਤ ਮੈਨੂੰ ਮਾਫ ਕਰਨਾ ਜੇ ਮੀਰੀ ਪੀਰੀ ਇੱਕ ਨਾ ਹੁੰਦੀ ਇਕੱਠੇ ਨਾ ਹੁੰਦੇ ਕਦੇ ਇੱਥੋਂ ਮੁਗਲਾਂ ਦਾ ਬਿਸਤਰਾ ਗੋਲ ਨਾ ਹੁੰਦਾ ਜੇ ਮੀਰੀ ਦੀ ਪੀਰੀ ਦੋਵੇਂ ਇਕੱਠੇ ਨਾ ਹੁੰਦੇ ਤੇ ਸਾਧ ਸੰਗਤ ਹਿੰਦੁਸਤਾਨ ਦੀ ਧਰਤੀ ਤੇ ਕੋਈ ਮੰਦਰ ਨਹੀਂ ਸੀ ਹੋਣਾ ਕੋਈ ਟਲ ਨਹੀਂ ਸੀ ਖੜਕਣਾ ਕੋਈ ਕੁੰਭ ਦਾ ਮੇਲਾ ਨਹੀਂ ਸੀ ਲੱਗਣਾ ਕੋਈ ਤੀਰਥਾਂ ਦੇ ਮੇਲੇ ਨਹੀਂ ਸੀ ਲੱਗਣੇ ਮੀਰੀ ਪੀਰੀ ਦੀ ਬਖਸ਼ ਛੋੜ ਕਰਾਮਾਤ ਹੈ ਸਾਧ ਸੰਗਤ ਬਹੁਤੇ ਕਹਿੰਦੇ ਜੀ ਮੀਰੀ ਪੀਰੀ ਵੱਖਰੀ ਚਾਹੀਦੀ ਹੈ ਰਾਜਨੀਤੀ ਧਰਮ ਨਾ ਇੱਥੇ ਸਰਬੱਤ ਖਾਲਸਾ ਹੋ ਰਿਹਾ ਸੀ ਇੱਕ ਬ੍ਰਾਹਮਣ ਨੇ ਆਣ ਕੇ ਚੀਕ ਮਾਰ ਦਿੱਤੀ ਜਥੇਦਾਰ ਹਰੀ ਸਿੰਘ ਕਹਿਣ ਲੱਗਾ ਕੀ ਗੱਲ ਹੋਈ ਹੈ ਪੰਡਿਤ ਦਾ ਤੈਨੂੰ ਕਹਿੰਦਾ ਜੀ ਮੇਰੀ ਪੰਡਤਾਣੀ ਖੋਲੀ ਕਸੂਰ ਦੇ ਹਾਕਮ ਨੇ ਲੰਗਰ ਵੀ ਨਹੀਂ ਸੀ ਛਕਿਆ ਜਥੇਦਾਰ ਹਰੀ ਸਿੰਘ ਆਖਣ ਲੱਗਾ ਚਲੋ ਖਾਲਸਾ ਜੀ ਇਹਦੀ ਇੱਜ਼ਤ ਲੈ ਕੇ ਆਈਏ ਨਹੀਂ ਸੀ ਛਡਾਈ ਜਾਣੀ ਜੇ ਮੀਰੀ ਪੀਰੀ ਇਕੱਠੀ ਨਾ ਹੁੰਦੀ 28,000 ਹਿੰਦੁਸਤਾਨ ਦੀ ਬਹੁ ਬੇਟੀਆਂ ਲੈ ਕੇ ਜਾ ਰਿਹਾ ਸੀ ਨਾਦਰ ਸ਼ਾਹ ਜਦੋਂ ਪੰਜਾਬ ਦੀ ਧਰਤੀ ਤੋਂ ਲੰਘਣ ਲੱਗਾ ਫਿਰ ਖਾਲਸਾ ਪੰਥ ਨੇ ਉਹਨਾਂ ਨੂੰ ਛਡਾਇਆ ਔਰ ਘਰੋ ਘਰੀ ਪਹੁੰਚਾਇਆ ਜੱਸਾ ਸਿੰਘ ਰਾਮਗੜੀਆ ਆ ਦਿੱਲੀ ਵਾਲੇ ਪਾਸੇ ਆਪਣੀ 8,000 ਫੌਜ ਲੈ ਕੇ ਘੁੰਮ ਰਹੇ ਸੀ ਇੱਕ ਬ੍ਰਾਹਮਣ ਆਇਆ ਕਹਿੰਦਾ ਜੀ ਮੇਰੀ ਪੰਡਤਾਣੀ ਹਾਕਮ ਕਰ ਲੈ ਗਿਆ ਜੱਸਾ ਸਿੰਘ ਆਲੂ ਰਾਮਗੜੀਆ ਹੁਣੀ ਸਰਦਾਰ ਗਏ ਸਿੰਘ ਵੀ ਸ਼ਹੀਦ ਹੋਏ ਔਰ ਉਹ ਪੰਡਤਾਣੀ ਵਾਪਸ ਕਰਾ ਕੇ ਬ੍ਰਾਹਮਣ ਨੂੰ ਦੋਨਾਂ ਜੀਆਂ ਨੂੰ ਤੋਰੇ ਥੋੜੇ ਦਿਨਾਂ ਬਾਅਦ ਉਹ ਬ੍ਰਾਹਮਣ ਆਪਣੀ ਘਰਵਾਲੀ ਨੂੰ ਲੈ ਕੇ ਫਿਰ ਜੱਸਾ ਸਿੰਘ ਰਾਮਗੜੀਏ ਦੇ ਕੋਲ ਆ ਗਿਆ ਸਰਦਾਰ ਸਾਹਿਬ ਪਿੰਡ ਵਾਲਿਆਂ ਮੇਰਾ ਬਾਈਕਾਟ ਕਰ ਦਿੱਤਾ ਪਿੰਡ ਦੇ ਬ੍ਰਾਹਮਣ ਮੈਨੂੰ ਨਹੀਂ ਬੁਲਾਉਂਦੇ ਉਹ ਕਹਿੰਦੇ ਨੇ ਤੇਰੀ ਘਰਵਾਲੀ ਮੁਸਲਮਾਨਾਂ ਦੇ ਘਰ ਰਹਿ ਕੇ ਆਈ ਹੈ ਅਸੀਂ ਨੇ ਇਹਨੂੰ ਪਿੰਡ 'ਚ ਰਹਿਣ ਦੇਣਾ ਸਰਦਾਰ ਜੱਸਾ ਸਿੰਘ ਰਾਮਗੜੀਆ ਕਹਿੰਦਾ ਚਲੋ ਹੁਣ ਉਸ ਪਿੰਡ ਫਿਰ ਚੱਲੀ ਸਾਰਾ ਪਿੰਡ ਇਕੱਠਾ ਕੀਤਾ ਸਰਦਾਰ ਜੱਸਾ ਸਿੰਘ ਰਾਮਗੜੀਆ ਕਹਿਣ ਲੱਗਾ ਪਿੰਡ ਵਾਲਿਓ ਤੁਸੀਂ ਕਹਿੰਦੇ ਮੁਸਲਮਾਨਾਂ ਦੇ ਘਰ ਰਹਿ ਕੇ ਆਈਏ ਬੀਬਾ ਇਹ ਬੀਬਾ ਮਰਜ਼ੀ ਨਾਲ ਨਹੀਂ ਗਈ ਮੁਸਲਮਾਨਾਂ ਧੱਕੇ ਨਾਲ ਆਪਣੇ ਘਰ ਖੜੀ ਹੈ ਖਾਲਸੇ ਨੂੰ ਵਾਪਸ ਲਿਆ ਗਿਆ ਇਹ ਇੱਜ਼ਤ ਹੈ ਤੁਹਾਡੀ ਇੱਜ਼ਤ ਵੈਸੇ ਸਿੱਖ ਰਿਆਤ ਮਰਿਆਦਾ 'ਚ ਲਿਖਿਆ ਵੀ ਜੇ ਤੁਹਾਡੀ ਮਰਜ਼ੀ ਤੋਂ ਉਲਟ ਬੱਜਰ ਕਰੈਤ ਹੋ ਜਾਏ ਤੇ ਉਹ ਬੰਦਾ ਪਤਿਤ ਨਹੀਂ ਹੁੰਦਾ। ਚਲੋ ਖੈਰ ਪਿੰਡ ਵਾਲਿਓ ਇਕੱਠਾ ਕੀਤਾ, ਜੱਸਾ ਸਿੰਘ ਰਾਮਗੜੀਆ ਜੀ ਆਖਣ ਲੱਗੇ, ਪਿੰਡ ਵਾਲਿਓ ਜੇ ਤੁਸੀਂ ਇਸ ਬ੍ਰਾਹਮਣ ਹੁਣ ਵਿਤਕਰਾ ਕੀਤਾ ਖਾਲਸਾ ਤੁਹਾਡੇ ਤੇ ਨਾਰਾਜ਼ ਹੋ ਸਕਦਾ। ਮੈਂ ਤੇ ਹੈਰਾਨ ਹਾਂ, ਖਾਲਸਾ ਪੰਥ ਤੇਰੇ ਵੱਡਿਆਂ ਦਾ ਇੰਨਾ ਦਬਦਬਾ ਸੀ। ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਇੱਕੋ ਵਾਰੀ ਆਖਿਆ, ਪਿੰਡ ਵਾਲਿਓ ਜੋ ਦੁਬਾਰਾ ਵਿਤਕਰਾ ਕੀਤਾ ਖਾਲਸਾ ਤੁਹਾਡੇ ਨਾਲ ਨਾਰਾਜ਼ ਹੋ ਸਕਦਾ। ਪਿੰਡ ਕੰਬਣ ਲੱਗ ਪਿਆ, ਸਾਧ ਸੰਗਤ ਇੰਨਾ ਦਬਦਬਾ ਸੀ। ਇਸੇ ਤਰ੍ਹਾਂ ਸਾਧ ਸੰਗਤ, ਮਹਾਰਾਜਾ ਰਣਜੀਤ ਸਿੰਘ ਦੇ ਹਰੀ ਸਿੰਘ ਨਲਵਾ ਜਾ ਰਹੇ ਸੀ, ਰਣਜੀਤ ਸਿੰਘ ਕਹਿੰਦਾ ਕਿੰਨਾ ਕੁ ਰਹਿ ਗਿਆ ਅਫਗਾਨਿਸਤਾਨ ਦੀ ਹੱਦ, ਕਿੰਨੀ ਕੁ ਰਹਿ ਗਈ? ਰਾਤ ਦਾ ਸਮਾਂ ਸੀ। ਸਰਦਾਰ ਜੱਸਾ ਆਪਣੇ ਹਰੀ ਸਿੰਘ ਨਲਵਾ ਕਹਿਣ ਲੱਗੇ, ਜੀ ਅਫਗਾਨਿਸਤਾਨ ਅੱਗੇ ਚਲਾ ਗਿਆ, ਜਿੱਥੇ ਤੁਸੀਂ ਪੈਰ ਧਰਦੇ ਹੋ ਉੱਥੇ ਹੀ ਪੰਜਾਬ ਬਣ ਜਾਂਦਾ। ਖਾਲਸੇ ਦਾ ਇੰਨਾ ਦਬਦਬਾ ਸੀ, ਅੰਗਰੇਜ਼ ਦੀ ਹਕੂਮਤ ਆਈ, ਉਹਨਾਂ ਜ਼ੁਲਮ ਕੀਤੇ, ਫਿਰ ਪੰਥ ਦਰਦੀ ਉੱਠੇ ਜਿਨ੍ਹਾਂ ਨੇ ਆਪਣੇ ਆਪ ਨੂੰ ਅਕਾਲੀ ਖਵਾਇਆ ਤੇ ਕਾਲੀਆਂ ਪੱਗਾਂ ਬੱਧੀਆਂ। ਸਰਦਾਰ ਨਰਾਇਣ ਸਿੰਘ ਜੀ ਕਹਿੰਦੇ ਨੇ ਅੰਗਰੇਜ਼ ਕਾਲੀ ਪੱਗ ਕੋਲੋਂ ਇੰਨਾ ਡਰਦਾ ਸੀ ਜਿਵੇਂ ਲਾਲ ਕੱਪੜੇ ਤੋਂ ਮੱਝ ਡਰਦੀ ਹੈ। ਅੰਗਰੇਜ਼ ਨੇ ਇੱਕ ਆਰਡਰ ਕੱਢਿਆ, ਆਰਡਰ ਡਿਪਟੀ ਕਮਿਸ਼ਨਰਾਂ ਨੂੰ, ਅੱਜ ਵੀ ਲੱਭਿਆ ਜਾ ਸਕਦਾ ਵਾ ਆਰਡਰ। ਅੰਗਰੇਜ਼ ਨੇ ਇੱਕ ਆਰਡਰ ਕੱਢਿਆ ਡਿਪਟੀ ਕਮਿਸ਼ਨਰਾਂ ਨੂੰ ਵੀ ਸਾਰੇ ਸਰਕਾਰੀ ਅਧਿਕਾਰੀਆਂ ਤੱਕ ਪਹੁੰਚਾਓ, ਜਦੋਂ ਕਿਸੇ ਸਰਦਾਰ ਨਾਲ ਗੱਲ ਕਰਨੀ ਹੈ ਤੇ 5 ਫੁੱਟ ਦੂਰ ਹੋ ਕੇ ਗੱਲ ਕਰੋ, 5 ਫੁੱਟ। ਭਾਵੇਂ ਕੋਈ ਡੀਸੀ ਹੈ, ਭਾਵੇਂ ਕੋਈ ਏਡੀਸੀ ਹੈ, ਭਾਵੇਂ ਕੋਈ ਐਸਐਸਪੀ ਹੈ, ਭਾਵੇਂ ਕੋਈ ਸਰਕਾਰੀ ਅਹੁਦੇਦਾਰ, ਜਦੋਂ ਕਿਸੇ ਸਰਦਾਰ ਨਾਲ ਗੱਲ ਕਰੋ ਉਦੋਂ 5 ਫੁੱਟ ਦੂਰ ਖਲੋ ਕੇ ਗੱਲ ਕਰੋ। ਜੇ 5 ਫੁੱਟ ਤੋਂ ਅੰਦਰ ਹੋ ਕੇ ਕਿਸੇ ਅੰਗਰੇਜ਼ ਅਧਿਕਾਰੀ ਨੇ ਗੱਲ ਕੀਤੀ, ਜੇ ਉਹਦੇ ਨਾਲ ਵਾਧਾ ਘਾਟਾ ਹੋ ਗਿਆ ਤੇ ਫਿਰ ਉਹ ਆਪਣਾ ਜ਼ਿੰਮੇਵਾਰ ਆਪ ਹੈ। ਇੰਨਾ ਦਬਾਅ ਸੀ। ਮੈਂ ਸਮਾਪਤੀ ਕਰਾਂ। ਮੈਂ ਤੇ ਹੈਰਾਨ ਹੋਇਆ ਵੀ ਖਾਲੜਾ ਸਾਹਿਬ ਇਹਨਾਂ ਦੀ ਜਿਹੜੀ ਚਿੱਠੀ ਸੀ, ਟੌੜਾ ਸਾਹਿਬ ਜੀ ਨੇ ਇੱਥੋਂ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ, ਔਰ ਚਿੱਠੀ ਦੇ ਅਸਰ ਕਰਕੇ ਉਹਨਾਂ ਨੇ ਫਿਰ CBI ਨੂੰ ਉਹਨਾਂ ਦਾ ਕੇਸ ਦੇ ਦਿੱਤਾ। ਖਾਲੜਾ ਸਾਹਿਬ ਜੀ ਦਾ ਇੰਨਾ ਵੱਡਾ ਦਬਦਬਾ ਸੀ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਦੁਸ਼ਮਣਾਂ ਦੀ ਕੋਸ਼ਿਸ਼ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕੀਤਾ ਜਾਏ। ਖਾਲਸਾ ਜੀ, ਡਾਕਟਰ ਇਕਬਾਲ ਕਹਿੰਦਾ ਕੌਮ ਕੀ ਮੌਤ ਹੈ ਮਰਕਜ਼ ਸੇ ਜੁਦਾਈ, ਆਪਣੇ ਕੇਂਦਰ ਨਾਲ ਟੁੱਟੋਗੇ ਮਰੋਗੇ। ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਕੇਂਦਰ ਨਾਲ ਜੁੜੇ ਰਹੀਏ। ਜਦੋਂ ਕਿਸੇ ਸਿੱਖ ਤੇ ਬਿਪਤਾ ਪੈ ਗਈ ਨਾ ਪੰਜਾਬ ਤੋਂ ਬਾਹਰ ਜਾਂ ਕਿਤੇ ਹੋਰ, ਕਿਸੇ ਨੇ ਡੇਰਿਆਂ 'ਚ ਨਹੀਂ ਜਾਣਾ, ਕਿਸੇ ਨੇ ਕਿਸੇ ਮਹਾਂਪੁਰਖ ਕੋਲ ਨਹੀਂ ਜਾਣਾ, ਉਹਨਾਂ ਵਿਚਾਰਿਆਂ ਦੀ ਇੱਕੋ ਦੌੜ ਹੋਏਗੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ, ਇਹਨੂੰ ਤਗੜਾ ਕਰੋ। ਇਹ ਤਾਂ ਸਾਡੀਆਂ 2 ਜਿਹੜੀਆਂ ਸੰਸਥਾਵਾਂ ਨੇ, ਸਾਧ ਸੰਗਤ ਵਾਹਿਗੁਰੂ ਕਿਰਪਾ ਕਰੇ, ਬੜੀਆਂ ਵੱਡੀਆਂ ਤਾਕਤਾਂ ਨੇ, ਇਹਨੂੰ ਸੰਭਾਲਣ ਦੀ ਲੋੜ ਹੈ। ਆਓ ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈੱਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ ਸਭ ਤੋਂ ਦਿਨ ਮੋਬਾਈਲ ਸਰਵਿਸਿਸ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਸ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ, ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਇਹ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਵੀ ਉਪਲਬਧ ਹੈ। ਇਹ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਇਹ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
2: ਰਿਪੁਰਣ ਜੀਤ ਸੁਜਸ ਸੁਰ ਗਾਵਤ, ਸੀਤਾ ਸਹਿਤ ਅਨੁਜ ਪ੍ਰਭੁ ਆਵਤ। ਸੁਨਤ ਵਚਨ ਬਿਸਰੇ ਸਭ ਦੁਖਾ, ਤ੍ਰਿਸ਼ਾਵੰਤ ਜਿਵੇਂ ਪਾਏ ਪਿਉਸ਼ਾ, ਤ੍ਰਿਸ਼ਾਵੰਤ ਜਿਵੇਂ ਪਾਏ ਪਿਉਸ਼ਾ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਪੰਡਿਤ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੀ ਵੱਡਾ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆ ਵੜਿਆਈਆਂ। ਤੁਧ ਵੇਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸੱਚੈ ਨਾਏ। ਰਹਾਉ ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਓਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰਾਉ ਗੁਰ ਪਾਸ। ਹਾਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ। ਹਰ ਕੀਰਤ ਹਮਰੀ ਰਹਿ ਰਾਸ। ਰਹਾਉ ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ, ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵਹਿ ਉਦਮ, ਜਾਇਆ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਰਹਾਉ ਜਨਨ ਪਿਤਾ ਲੋਕ ਸੁਰਤ ਬਨਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ।
ਉਡੇ ਓਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤੇਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਾਧ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ।

ਅਗਿਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਪਾਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਉ ਭਾਵੈ ਸੋਈ ਥੀ ਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਓ ਸਭ ਤੁਝ ਹੀ ਮਾਹ ਤੁਝ ਬਿਨ ਦੂਜਾ ਕੋਈ ਨਾਹ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿੱਤ ਸਰ ਵਰੜੈ ਪਹੀਲੇ ਨਿਵਾਸਾ ਪਾਣੀ ਭਾਵਕ ਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ
मन एक न चेत समूर मना हर बिसरत तेरे गुण गलियार ना हो जति सती नहीं पढ़या मूर्ख मुकदा जन्म पया प्रणवत नानक तिन की सरणा जन तू नाही विसरया आसा महला पंजवा भई प्रापत मानुख देहरिया गोविंद मिलन की एह तेरी बरिया अवर काज तेरे कत न काम मिल साध संगत भज केवल नाम सरंजाम लाग पव जल तरन कै जन्म मृथा जात रंग माया कै रहाओ जप तप संजम धर्म ना कमाया

ਬ੍ਰਹਮਾ ਸਰਣ ਪਰੇ ਕੀ ਰਾਖਹੁ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰ

ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਅੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੇ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਇਸ਼ਾੜ ਕੋਈ ਅਵਰ ਨ ਧਿਆਓ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀ ਹੈ ਚਿਨ ਚਿਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੈ ਉਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਝੂ ਕਰੀ ਆਹੋ ਰੱਛਾ ਰਾਖ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਆਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਯੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਵਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਾਹਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲ ਅਨਾਦਿ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨ ਪਾਵਤ ਭੇਦਾ ਤਾਕਾਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹਵੈ ਬੈਠਾ ਕਹੋਂ ਸਿਮਟ ਭਇਓ ਸੰਕਰਿ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਜੰਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਘਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਟਾਰੇ ਜੋ ਕਲ ਕੋ ਇੱਕ ਵਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਹਿ ਆਇ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ
कृपा दृष्ट तन जाहे निहर हो, ताके ताप तनक मह हर हो। रिद सिद्ध करमो सब होई, दुष्ट शाह स्वय सकै न कोई। एक बार जिन तुम्हें संभारा, काल फांसते ताहे उबारा। जिन नर नाम तिहारो कहा, दारिद दुष्ट दोख तेरहा। खड़ग के तुम्हें शरण तिहारी, आप हाथ दैले हो उबारी। सर बैठा

सुनते पुनीत कहते पवित्र सत गुर रहया भरपूर।

ਵਰਿੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰੇ ਧਾਰੋ। ਤਮ ਸੰਸਾਰ ਚਰਨ ਲਗ ਤਰੀਐ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਵ ਸ੍ਰੀ ਹਰ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ

ਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ।

ਰਹਿਤਦਾਨ ਬਾਬੇਗ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ।

ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣੇ,

ਕਰੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਉਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੋ ਕਿਛ ਮਿਹਰ ਉਪਾਵਹੁ। ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਪਿੱਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ, ਹਉ ਪਾਪੀ ਵੱਡ ਗੁਨਾਹ।

ਕਰਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ

ਲਾਗੈ ਸੱਜਣ ਸੋਹਲਾ ਮਾਰ ਕੱਟ ਲਾਉ ਸਭ ਲੋਗ ਕੁਟੰਬ ਭਇਓ।

थी माया आप बंधाया, ज्यों नलनी ब्रह्म सुआ कहत कबीर।